ਉਹ ਹਾਰ ਰਾਜੀ ਦੇ ਗੱਲ ਪਾਇਆ ਕਰਦਾ ਸੀ। ਰਾਜਾ ਨਹੀਂ ਆਇਆ, ਮੂਰਤੀਆਂ ਦੇ ਗਲੋਂ ਉਹ ਹਾਰ ਲਾ ਕੇ ਇਸ ਦੇਵਾ ਪੰਡਿਤ ਨੇ ਉਹ ਹਾਰ ਆਪਣੇ ਗਲ ਵਿਚ ਪਾ ਲਿਆ ਤੇ ਮੰਦਰ ਦਾ ਬੂਹਾ ਬੰਦ ਕਰਨ ਲੱਗਾ ਤੇ ਦੂਰ ਸਾਰਿਓ ਰਾਜੇ ਦਾ ਰੱਥ ਆਂਦਾ ਦਿਸ ਪਿਆ। ਰਾਜੇ ਨੂੰ ਦੇਖਿਆ ਤੇ ਦੇਵਾ ਪੰਡਿਤ ਘਬਰਾ ਗਿਆ ਕਿ ਰਾਜਾ ਆ ਗਿਆ, ਹਾਰ ਮੈਂ ਆਪਣੇ ਗਲ ਪਾ ਲਿਆ।

ਤੇ ਫਿਰ ਮੂਰਤੀਆਂ ਦੇ ਗਲ ਵਿੱਚ ਪਾ ਦਿੱਤਾ ਤੇ ਆਪਣੀ ਜਗ੍ਹਾ ਤੇ ਫਿਰ ਬੈਠ ਗਿਆ। ਇਨਸਾਨ ਜਿਹੜਾ ਇਨਸਾਨ ਦੇ ਕੋਲੋਂ ਡਰਦਾ ਹੈ, ਪਰਮੇਸ਼ਰ ਕੋਲੋਂ ਨਹੀਂ। ਜੇ ਉਹ ਪੰਡਿਤ ਪਰਮੇਸ਼ਰ ਦੇ ਕੋਲੋਂ ਡਰਦਾ ਹੁੰਦਾ ਤੇ ਉਹ ਹਾਰ ਆਪਣੇ ਕੋਲੋਂ ਲਾ ਕੇ ਮੂਰਤੀਆਂ ਦੇ ਗੱਲ ਨਾ ਪਾਉਂਦਾ। ਪਰ ਉਹ ਰਾਜੇ ਕੋਲੋਂ ਡਰਦਾ ਸੀ, ਰਾਜੇ ਦੇ ਡਰ ਤੋਂ ਆਪਣੇ ਕੋਲੋਂ ਹਾਰ ਲਾ ਕੇ ਮੂਰਤੀਆਂ ਦੇ ਗੱਲ ਪਾ ਦਿੱਤਾ। ਰਾਜੇ ਨੂੰ ਵੱਡਾ ਸਮਝਿਆ ਤੇ ਭਗਵਾਨ ਦੀ ਮੂਰਤੀ ਨੂੰ ਬਹੁਤ ਛੋਟਾ ਸਮਝਿਆ। ਅੱਜ ਇਨਸਾਨ ਭਾਵੇਂ ਮੰਦਿਰ ਗੁਰਦੁਆਰੇ ਬੈਠਾ ਹੋਵੇ, ਮਸਜਿਦ ਵਿੱਚ ਬੈਠਾ ਹੋਵੇ, ਕੋਈ ਅਫੀਸਰ ਆ ਜਾਏ, ਕੋਈ ਨੇਤਾ ਆ ਜਾਏ, ਕੀਰਤਨ ਹੋ ਰਿਹਾ ਹੋਵੇ, ਭਜਨ ਹੋ ਰਿਹਾ ਹੋਵੇ, ਨਿਵਾਜ ਪੜ੍ਹੀ ਜਾ ਰਹੀ ਹੋਵੇ, ਧਾਰਮਿਕ ਪ੍ਰੋਗਰਾਮ ਹੋਵੇ, ਲੋਕ ਕੀਰਤਨ ਭੁੱਲ ਜਾਂਦੇ ਨੇ, ਭਜਨ ਭੁੱਲ ਜਾਂਦੇ ਨੇ। ਜਿਹੜਾ ਨੇਤਾ ਆ ਰਿਹਾ, ਜਿਹੜਾ ਕੋਈ ਅਫੀਸਰ ਆ ਰਿਹਾ, ਉਹਨੂੰ ਲੈਣ ਵਾਸਤੇ ਬਾਹਰ ਭੱਜ ਜਾਂਦੇ ਨੇ। ਭਗਵਾਨ ਦੀ ਮੂਰਤੀ ਜਾਂ ਗੁਰੂ ਗ੍ਰੰਥ ਸਾਹਿਬ ਦੀ ਭੀੜ ਭਾਵੇਂ ਕੱਲੀ ਪਈ ਰਹੇ, ਉਹਨਾਂ ਨੂੰ ਗੁਰੂ ਦਾ ਡਰ ਨਹੀਂ, ਅਫੀਸਰ ਦਾ ਡਰ ਹੈ। ਅਫੀਸਰ ਨਾ ਨਾਰਾਜ਼ ਹੋ ਜਾਵੇ, ਗੁਰੂ ਭਾਵੇਂ ਹੋਵੇ, ਅਫੀਸਰ ਦੇ ਪੈਰਾਂ ਨੂੰ ਹੱਥ ਲਾਣਾ ਹੈ, ਪਰ ਗੁਰੂ ਨੂੰ ਚੰਗੀ ਤਰ੍ਹਾਂ ਮੱਥਾ ਵੀ ਨਹੀਂ ਟੇਕਣਾ, ਚੰਗੀ ਤਰ੍ਹਾਂ ਸਿਰ ਵੀ ਨਹੀਂ ਨਿਵਾਣਾ। ਪਰ ਅਫੀਸਰ ਜਿਹੜਾ ਹੈ ਉਹਦੇ ਅੱਗੇ ਪਿੱਛੇ ਤੁਰਨਾ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਲੈਣ ਵਾਸਤੇ ਗੁਰਦੁਆਰੇ ਜਾਣਾ ਹੋਵੇ ਤਾਂ ਕੋਈ ਜਾ ਕੇ ਰਾਜੀ ਨਹੀਂ। ਅਫੀਸਰ ਨੂੰ ਲਿਆਉਣਾ ਹੋਵੇ ਤੇ ਆਪਾਂ ਕਾਰਾਂ ਲੈ ਕੇ ਜਾਂਦੇ ਹਾਂ ਕਿ ਅਫੀਸਰ ਖੁਸ਼ ਹੋਵੇ, ਕਿਉਂ ਕਿ ਆਪਾਂ ਇਨਸਾਨ ਤੋਂ ਡਰਨੇ ਆ, ਪਰਮੇਸ਼ਰ ਤੋਂ ਨਹੀਂ। ਦੇਵਾ ਪੰਡਿਤ ਵੀ ਰਾਜੇ ਤੋਂ ਡਰਿਆ ਹੈ, ਰੱਬ ਤੋਂ ਨਹੀਂ, ਤੇ ਹਾਰ ਭਗਵਾਨ ਦੇ ਗੱਲ ਪਾ ਦਿੱਤਾ।

ਜਿਹੜਾ ਆਪਣੇ ਕੋਲੋਂ ਲਾ ਕੇ ਮੂਰਤੀਆਂ ਦੇ ਗੱਲ ਪਾਇਆ ਸੀ, ਮੂਰਤੀਆਂ ਦੇ ਕੋਲੋਂ ਹਾਰ ਲਾ ਕੇ ਤੇ ਰਾਜੇ ਦੇ ਗੱਲ ਪਾ ਦਿੱਤਾ। ਰਾਜਾ ਚਲਾ ਗਿਆ। ਦੇਵਾ ਪੰਡਿਤ ਨੇ ਸੁੱਖ ਦਾ ਸਾਹ ਲਿਆ ਕਿ ਚਲੋ ਬਲਾ ਟਲੀ। ਰਾਜਾ ਆਪਣੇ ਮਹਿਲਾਂ ਵਿੱਚ ਚਲਾ ਗਿਆ, ਹਾਰ ਲਾ ਕੇ ਰਾਜੇ ਨੇ ਸਾਹਮਣੇ ਰੱਖਿਆ। ਦੇਵਾ ਪੰਡਿਤ ਬਜ਼ੁਰਗ ਸੀ, ਵਾਲ ਚਿੱਟੇ ਸਨ। ਉਸ ਹਾਰ ਦੇ ਨਾਲ ਦੋ ਚਿੱਟੇ ਧੌਲੇ ਲੱਗੇ ਹੋਏ ਸਨ, ਚਿੱਟੇ ਵਾਲ। ਤੇ ਰਾਜਾ ਹੈਰਾਨ ਹੋ ਗਿਆ, ਕਹਿਣ ਲੱਗਾ, ਅੱਜ ਤੱਕ ਤੇ ਕਦੀ ਕਿਸੇ ਹਾਰ ਦੇ ਨਾਲ ਵਾਲ ਲੱਗੇ ਨਹੀਂ ਦੇਖੇ। ਅੱਜ ਪਹਿਲੀ ਵਾਰੀ ਹਾਰ ਦੇ ਨਾਲ ਦੋ ਵਾਲ ਦੇਖੇ ਨੇ ਤੇ ਉਹ ਵੀ ਚਿੱਟੇ, ਤੇ ਦੇਵਾ ਪੰਡਿਤ ਬਜ਼ੁਰਗ ਹੈ, ਉਹਦੇ ਵਾਲ ਚਿੱਟੇ ਨੇ। ਪੱਥਰ ਦੀਆਂ ਮੂਰਤੀਆਂ ਨੂੰ ਤੇ ਵਾਲ ਆਉਂਦੇ ਨਹੀਂ। ਕਿਧਰੇ ਇਹ ਹਾਰ ਦੇਵਾ ਪੰਡਿਤ ਨੇ ਆਪਣੇ ਗਲ ਵਿੱਚ ਤਾਂ ਨਹੀਂ ਪਾਇਆ। ਰਾਜੇ ਨੂੰ ਸ਼ੱਕ ਹੋ ਗਿਆ। ਰਾਜਾ ਕਹਿਣ ਲੱਗਾ, ਚੰਗਾ ਫਿਰ ਕੱਲ ਨੂੰ ਜਾ ਕੇ ਪੁੱਛਾਂਗਾ ਪੰਡਿਤ ਨੂੰ ਕਿ ਇਹ ਵਾਲ ਕਿੱਥੋਂ ਲੱਗੇ ਨੇ। ਉਧਰ ਦੇਵਾ ਪੰਡਿਤ ਬੇਫਿਕਰ ਹੈ, ਪਰ ਰਾਜਾ ਜਿਹੜਾ ਹੈ ਇਹ ਹੁਣ ਸੋਚ ਰਿਹਾ ਹੈ ਕਿ ਇਹ ਵਾਲ ਕਿਤੇ ਨਹੀਂ। ਉਸ ਦੇਵਾ ਪੰਡਿਤ

ਇਹ ਸੋਚ ਲਿਆ ਕਿ ਸਵੇਰੇ ਜਾ ਕੇ ਦੇਵਾ ਪੰਡਿਤ ਨੂੰ ਇਹ ਜ਼ਰੂਰ ਪੁੱਛਣਾ ਹੈ ਕਿ ਹਾਰ ਦੇ ਨਾਲ ਇਹ ਵਾਲ ਕਿੱਥੋਂ ਆਏ। ਦੂਸਰੇ ਦਿਨ ਰਾਜਾ ਤਿਆਰ ਹੋ ਕੇ ਮੰਦਰ ਵੱਲ ਤੁਰ ਪਿਆ। ਦੇਵਾ ਪੰਡਿਤ ਨੇ ਸਮੱਗਰੀ ਤਿਆਰ ਕੀਤੀ, ਫੁੱਲ ਤੋੜ ਕੇ ਮਾਲਾ ਬਣਾਈ, ਮੂਰਤੀਆਂ ਦੇ ਗੱਲ ਪਾ ਦਿੱਤੀ।

ਉਹਦੇ ਨਾਲ ਦੋ ਚਿੱਟੇ ਵਾਲ ਲੱਗੇ ਹੋਏ ਸਨ। ਕਿ ਇਹ ਪੱਥਰ ਦੀਆਂ ਮੂਰਤੀਆਂ, ਇਹਨਾਂ ਨੂੰ ਸਫੈਦ ਵਾਲ ਵੀ ਆਉਂਦੇ ਨੇ? ਦੇਵਾ ਪੰਡਿਤ ਸੁਣ ਕੇ ਇਕਦਮ ਘਬਰਾ ਗਿਆ।

ਇੱਕ ਝੂਠ ਬੋਲਣ ਵਾਸਤੇ। ਇੱਕ ਝੂਠ ਤਾਂ ਆਦਮੀ ਬੋਲ ਲੈਂਦਾ ਤੇ ਜਦੋਂ ਉਹਨੂੰ ਛੁਪਾਉਣਾ ਹੋਵੇ ਕਈ ਝੂਠ ਬੋਲਣੇ ਪੈਂਦੇ। ਇੱਕ ਝੂਠ ਨੂੰ ਸੱਚ ਬਣਾਉਣ ਵਾਸਤੇ ਤੇ ਦੇਵਾ ਪੰਡਿਤ ਕਹਿਣ ਲੱਗਾ, ਰਾਜਨ ਅੰਮ੍ਰਿਤ ਵੇਲੇ ਭਗਵਾਨ ਸਫੈਦ ਦਾੜੇ ਵਿੱਚ

ਰਾਜੇ ਦੇ ਆਉਣ ਦਾ ਟਾਈਮ ਹੋ ਗਿਆ ਪਰ ਦੇਵਾ ਪੰਡਿਤ ਨੂੰ ਕੋਈ ਪਤਾ ਨਹੀਂ ਕਦੋਂ ਰਾਤ ਪਈ ਕਦੋਂ ਅੰਮ੍ਰਿਤ ਵੇਲਾ ਹੋ ਗਿਆ ਕਿਉਂਕਿ ਇਹਦਾ ਮਨ ਜੁੜ ਚੁੱਕਾ ਹੈ ਉਸ ਪਰਮੇਸ਼ਰ ਦੇ ਨਾਲ।

ਕੁੱਬ ਸੀਗਾ ਤੇ ਵਿਆਹ ਨਹੀਂ ਸੀ ਹੁੰਦਾ ਇਹਦਾ ਇਹਦਾ ਕੁੱਬ ਵੀ ਠੀਕ ਹੋਇਆ ਤੇ ਤਰ ਵੀ ਗਈ ਅਜਾਮਲ ਸਾਰੀ ਉਮਰ ਪਾਪ ਕਰਦਾ ਰਿਹਾ ਪਰ ਅਖੀਰ ਵੇਲੇ ਇੱਕ ਵਾਰੀ ਪਰਮੇਸ਼ਰ ਦਾ ਨਾਮ ਲਿਆ ਤੇ ਇਹ ਵੀ ਤਰ ਗਏ ਗਨਕਾ ਵੇਸਵਾ

ਬਾਜ਼ਾਰ ਵਿੱਚ ਆਏ ਬਾਜ਼ਾਰ ਵਿੱਚ ਜਿਸ ਜਗ੍ਹਾ ਇਹ ਮਹਾਂਪੁਰਸ਼ ਖਲੋਤੇ ਨੇ ਜਿਹੜੇ ਚਬਾਰੇ ਦੇ ਥੱਲੇ ਇਹ ਚਬਾਰਾ ਗਨਕਾ ਵੇਸਵਾ ਦਾ ਹੈ ਭਾਈ ਗੁਰਦਾਸ ਜੀ ਇਸ ਗੱਲ ਦੀ ਸ਼ਾਖ ਭਰਦੇ ਹਨ।

ਮਰਨਾ ਸਾਰਿਆਂ ਗਨਕਾ ਦਾ ਵੀ ਅੰਤ ਵੇਲਾ ਆ ਗਿਆ। ਜਮਦੂਤ ਸੱਪ ਦੇ ਰੂਪ ਵਿੱਚ ਉਸ ਪਿੰਜਰੇ ਵਿੱਚ ਆਇਆ, ਪਹਿਲਾਂ ਤੇ ਤੋਤੇ ਨੂੰ ਖਤਮ ਕੀਤਾ, ਪਿੰਜਰੇ ਵਿੱਚ ਬੈਠਾ ਰਿਹਾ। ਗਨਕਾ ਉੱਠੀ, ਰੋਜ਼ ਦੇ ਨੇਮ ਅਨੁਸਾਰ ਪਿੰਜਰੇ ਦਾ ਬੂਹਾ ਖੋਲ੍ਹ ਕੇ ਹੱਥ ਅੰਦਰ ਪਾਇਆ, ਤੋਤੇ ਨੂੰ ਉਠਾਉਣ ਲੱਗੀ। ਕਹਿੰਦੀ ਗੰਗਾ ਰਾਮ ਕਹੋ ਰਾਮ ਰਾਮ, ਮੂੰਹ ਵਿੱਚ ਰਾਮ ਰਾਮ। ਉਧਰੂ ਸੱਪ ਨੇ ਡੰਕ ਮਾਰਿਆ, ਇਹਦੀ ਮੌਤ ਹੋ ਗਈ। ਤੇ ਬਾਣੀ ਕਹਿੰਦੀ ਏ ਅੰਤ ਕਾਲ ਨਾਰਾਇਣ ਸਿਮਰੇ, ਜਿਹੜਾ ਆਦਮੀ ਅੰਤ ਵੇਲੇ ਉਸ ਨਾਰਾਇਣ ਪਰਮੇਸ਼ਰ ਦਾ ਸਿਮਰਨ ਕਰਦਾ, ਅੰਤ ਕਾਲ ਨਾਰਾਇਣ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ, ਬਦਤ ਤਰਲੋਚਨ ਤੇ ਨਰਮੁਖਤਾ ਪੀਤੰਬਰ ਵਾਂਗ ਕੇਰੀ ਦੇ ਵਸੇ। ਭਗਤ ਤਰਲੋਚਨ ਜੀ ਕਹਿੰਦੇ ਨੇ ਜਿਹੜਾ ਅੰਤ ਵੇਲੇ ਪਰਮੇਸ਼ਰ ਦਾ ਨਾਮ ਲੈਂਦਾ ਹੈ, ਉਧਰੋਂ ਮੌਤ ਹੋ ਜਾਏ ਤਾਂ ਉਹ ਇਨਸਾਨ ਮੁਕਤੀ ਨੂੰ ਪ੍ਰਾਪਤ ਹੁੰਦਾ ਹੈ। ਗਨਕਾ ਦੇ ਮੂੰਹ ਵਿੱਚ ਰਾਮ ਰਾਮ, ਉਧਰੋਂ ਮੌਤ ਹੋ ਗਈ। ਉਹ ਵੇਸਵਾ ਸਾਰੀ ਉਮਰ ਪਾਪ ਕਰਦੀ ਰਹੀ, ਪਰ ਭਗਤ ਜੀ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਅੰਤਕਾਲ ਜਮਜਾਲ ਤੋੜ, ਨਰਕੇ ਵਿੱਚ ਨਾ ਖਾਧ ਉਸ ਗੋਤਾ, ਕਿ ਉਸ ਵੇਸਵਾ ਨੇ ਰਾਮ ਕਿਹਾ ਤੇ ਜਮਾਂ ਦਾ ਜਾਲ ਤੋੜ ਦਿੱਤਾ। ਨਰਕਾਂ ਵਿੱਚ ਫਿਰ ਉਹ ਨਹੀਂ ਗਈ।

ਜਮਦੂਤ ਪਛਾਟ ਗਏ, ਦੇਵਤੇ ਬੈਬਾਨ ਲੈ ਕੇ ਆ ਗਏ ਨੇ। ਉਸ ਵਿਸਵਾ ਦੀ ਰੂਹ ਨੂੰ ਬੈਬਾਨ ਵਿਚ ਬਿਠਾ ਕੇ ਬੈਕੁੰਠ ਜਿੱਥੇ ਪਰਮੇਸ਼ਰ ਹੈ, ਜਿੱਥੇ ਪਰਮੇਸ਼ਰ ਦਾ ਨਾਮ ਹੈ, ਉਸ ਬੈਕੁੰਠ ਨੂੰ ਉਹ ਪਾਪਣ ਵਿਸਵਾ ਸਾਰੀ ਉਮਰ ਪਾਪ ਕਰਦੀ ਰਹੀ ਪਰ ਮਨ ਕਰਕੇ ਰਾਮ ਕਿਹਾ ਤੇ ਉਹ ਵਿਸਵਾ ਵੀ ਬੈਕੁੰਠ ਨੂੰ ਚਲੀ ਗਈ। ਨੌ ਨਾਰਾਇਣ ਛੋਤ ਅਛੋਤਾ, ਛੋਤ ਅਛੋਤਾ ਕਿ ਜਿਹੜਾ ਪਰਮੇਸ਼ਰ ਦਾ ਨਾਮ ਹੈ ਉਹ ਪਾਪਾਂ ਤੋਂ ਰਹਿਤ ਹੈ।

ਮਾਣ ਮਨਾਉਂਦਾ ਉਹ ਗਰੀਬਾਂ ਨੂੰ ਮਾਣ ਦਿਵਾਉਂਦਾ ਹੈ ਕਿ ਜਿਹੜਾ ਇਨਸਾਨ ਮਨ ਕਰਕੇ ਨਾਮ ਜਪਦਾ ਹੈ ਪਰਮੇਸ਼ੁਰ ਉਹਨਾਂ ਦੇ ਸਾਰੇ ਪਾਪ ਖਤਮ ਕਰ ਦਿੰਦਾ ਹੈ ਜਿਸ ਤਰ੍ਹਾਂ ਗਨਕਾ ਪਾਪਣ ਸਾਰੀ ਉਮਰ ਪਾਪ ਕਰਦੀ ਰਹੀ ਪਰ ਮਨ ਕਰਕੇ ਰਾਮ ਦਾ ਨਾਮ ਲਿਆ ਤੇ ਉਹ ਗਨਕਾ ਪਾਪਣ ਵੀ ਤਰ ਗਈ।

गनका ते तर गई। दूसरा जिक्र कुबजा मालण दा कीता है। ए कुबजा

ਇਹ ਮਥੁਰਾ ਦੇ ਰਾਜੇ ਕੰਸ ਨੂੰ ਤਿਲਕ ਲਾਇਆ ਕਰਦੀ ਸੀ। ਇੱਕ ਦਿਨ ਚੰਦਨ ਦਾ ਤਿਲਕ ਲਗਾਉਣ ਵਾਸਤੇ ਕੰਸ ਨੂੰ ਇਹ ਜਾ ਰਹੀ ਹੈ। ਕੰਸ ਜਿਹੜਾ ਸੀ ਕ੍ਰਿਸ਼ਨ ਭਗਵਾਨ ਦਾ ਮਾਮਾ ਸੀ, ਪਰ ਜਿੱਥੇ ਕ੍ਰਿਸ਼ਨ ਭਗਵਾਨ ਅਵਤਾਰ ਸਨ ਉੱਥੇ ਕੰਸ ਬੜਾ ਪਾਪੀ ਔਰ ਦੁਰਾਚਾਰੀ ਸੀ। ਇਹ ਕੁਬਜਾ ਕੰਸ ਨੂੰ ਟਿੱਕਾ ਲਗਾਉਣ ਵਾਸਤੇ ਜਾ ਰਹੀ ਹੈ। ਉਧਰੋਂ ਕ੍ਰਿਸ਼ਨ ਭਗਵਾਨ ਇਹਦੇ ਸਾਹਮਣੇ ਆ ਨਿਕਲੇ। ਕ੍ਰਿਸ਼ਨ ਭਗਵਾਨ ਦਾ ਰੂਪ ਦੇਖ ਕੇ, ਉਹਨਾਂ ਦਾ ਪ੍ਰਤਾਪ ਦੇਖ ਕੇ ਕੁਬਜਾ ਮਾਲਨ ਕ੍ਰਿਸ਼ਨ ਭਗਵਾਨ ਦੇ ਸਾਹਮਣੇ ਖਲੋ ਗਈ। ਇੰਨਾ ਮਨ ਵਿੱਚ ਪਿਆਰ ਤੇ ਸ਼ਰਧਾ, ਉਹ ਜਿਹੜਾ ਤਿਲਕ ਕੰਸ ਨੂੰ ਲਾਇਆ ਕਰਦੀ ਸੀ ਉਹ ਕ੍ਰਿਸ਼ਨ ਭਗਵਾਨ ਦੇ ਮੱਥੇ ਤੇ ਲਾ ਦਿੱਤਾ ਤੇ ਗਲ ਵਿੱਚ ਹਾਰ ਵੀ ਪਾ ਦਿੱਤਾ। ਤੇ ਕ੍ਰਿਸ਼ਨ ਭਗਵਾਨ ਇੰਨੇ ਦਿਆਲ ਹੋ ਗਏ ਕਿ ਗਨਕਾ ਪਾਪਣ ਨੂੰ ਜਿਸ ਤਰ੍ਹਾਂ ਪਰਮੇਸ਼ਰ ਨੇ ਤਾਰਿਆ, ਪਰਮੇਸ਼ਰ ਦੇ ਨਾਮ ਨੇ ਇਸੇ ਤਰ੍ਹਾਂ ਹੀ ਕੁਬਜਾ ਤੇ ਵੀ ਉਹ ਪਰਮੇਸ਼ਰ ਅੱਜ ਦਿਆਲ ਹੋ ਗਏ ਨੇ। ਕ੍ਰਿਸ਼ਨ ਭਗਵਾਨ ਨੇ ਕੁਬਜਾ ਦਾ ਇੱਕ ਹੱਥ ਫੜਿਆ, ਆਪਣਾ ਪੈਰ ਕੁਬਜਾ ਦੇ ਪੈਰ ਤੇ ਰੱਖਿਆ ਤੇ ਹੱਥ ਫੜ ਕੇ ਜ਼ੋਰ ਦੀ ਤਾਂ ਨੂੰ ਹੁਜਕਾ ਜਿਹਾ ਮਾਰਿਆ ਤੇ ਕੁਬਜਾ ਜਿਹੜੀ ਮਾਲਨ ਸੀ ਉਹਦਾ ਕੁੱਬ ਕੱਢ ਦਿੱਤਾ, ਉਹਦਾ ਲੱਕ ਸਿੱਧਾ ਹੋ ਗਿਆ। ਇਹ ਇਲਾਜ ਨਾ ਕੋਈ ਡਾਕਟਰ ਕਰ ਸਕਦਾ ਨਾ ਕੋਈ ਹਕੀਮ, ਪਰ ਉਸ ਭਗਵਾਨ ਨੇ ਇੱਕ ਹੁਜਕੇ ਦੇ ਨਾਲ ਕੁਬਜਾ ਮਾਲਣ ਦਾ ਜਿਹੜਾ ਲੱਕ ਸੀ ਉਹ ਇਕਦਮ ਸਿੱਧਾ ਕਰ ਦਿੱਤਾ। ਕਿਉਂ? ਕਿ ਪਰਮੇਸ਼ਰ ਜੀ ਨੂੰ ਭੇਜਦਾ ਉਹ ਦੁੱਖ ਸੁੱਖ ਉਹੋ ਹੀ ਦਿੰਦਾ, ਉਹ ਜਿਹਨੂੰ ਚਾਹਵੇ ਉਹਨੂੰ ਦੁੱਖ ਦਿੰਦਾ, ਜਿਹਨੂੰ ਚਾਹਵੇ ਉਹਨੂੰ ਸੁੱਖ ਦਿੰਦਾ, ਇਹ ਉਹਦੀ ਮਰਜ਼ੀ। ਕੁਬਜਾ ਮਾਲਣ ਦਾ ਉਧਾਰ ਹੋ ਗਿਆ। ਅਜਾਮਲ ਪਾਪੀ ਸਾਰੀ ਉਮਰ ਪਾਪ ਕਰਦਾ ਰਿਹਾ, ਇੱਕ ਵਾਰੀ ਨਾਰਾਇਣ ਕਿਹਾ ਤੇ ਇਹਦਾ ਵੀ ਉਧਾਰ ਪਰਮੇਸ਼ਰ।

ਨਹੀਂ ਕੀਤਾ, ਤਪ ਨਹੀਂ ਕੀਤਾ, ਕੁੱਲ ਵੀ ਚੰਗੀ ਨਹੀਂ, ਕਰਮ ਵੀ ਚੰਗੇ ਨਹੀਂ, ਪਰ ਨਾਮੇ ਕੇ ਸਵਾਮੀ ਤੇ ਉਤਰੇ। ਪਰ ਨਾਮਦੇਵ ਦੇ ਸਵਾਮੀ ਨੇ ਨਾਮਦੇਵ ਨੂੰ ਫਿਰ ਵੀ ਤਾਰ ਦਿੱਤਾ। ਐ ਭਾਈ, ਜੇ ਮੈਂ ਤਰ ਗਿਆ ਤੇ ਤੁਸੀਂ ਲੋਕ ਕਿਉਂ ਨਹੀਂ ਨਾਮ ਜਪਦੇ? ਤੁਸੀਂ ਵੀ ਨਾਮ ਜਪੋ, ਤੁਸੀਂ ਵੀ ਤਰ ਜਾਓਗੇ।

ਬਹੁਤ ਜਨਮ ਬਿਛੜੇ ਥੇ ਮਾਦੋ ਜੋ ਜਨਮ ਤੁਮਾਰੇ ਲੇਖੇ ਚਰਦ ਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਦੁਨੀਆਂ ਬਦੀ ਕਰ

ਕਰਨ ਸਤਿਕਾਰਯੋਗ ਗੁਰੂ ਬਾਬਾ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਬੈਠੀ ਸਾਧ ਸੰਗਤ, ਅੱਜ ਸੱਚਖੰਡ ਨਿਵਾਸੀ ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਵਾਲੇ ਮਹਾਂਪੁਰਸ਼ ਆਪ ਜੀ ਉਨ੍ਹਾਂ ਦੀ ਬਰਸੀ ਮਨਾ ਰਹੇ ਹੋ। ਸਾਧੂਆਂ ਦੀ ਯਾਦ ਵਿਚ ਸਦਾ ਮੇਲੇ ਲੱਗਿਆ ਕਰਦੇ ਹਨ। ਇਹ ਬਖਸ਼ੀਆਂ ਰੂਹਾਂ ਹੁੰਦੀਆਂ ਹਨ। ਥੋੜਾ ਸਮਾਂ ਤੁਹਾਡੇ ਦਰਸ਼ਨ ਕਰਨੇ ਨੇ, ਧਿਆਨ ਦੇ ਕੇ ਸੁਣਿਓ। ਜਿਹੜੇ ਸੁਣ ਲੈਣਗੇ ਉਹ ਵੀ ਸਾਧ ਸੰਗਤ ਪਛਤਾਉਣਗੇ, ਜਿਹੜੇ ਨਾ ਸੁਣਨਗੇ ਉਹ ਵੀ ਪਛਤਾਉਣਗੇ। ਵਿਚਾਰ ਹੀ ਕਰਨੀ ਹੈ ਦੁਨੀਆਂ ਦੇ ਵਿਚ ਮਹਾਂਪੁਰਸ਼ਾਂ ਦਾ ਆਉਣਾ। ਸਾਧ ਸੰਗਤ ਜਿਵੇਂ ਲੋਹਾ ਲੋਹੇ ਤੋਂ ਬਣੀਆਂ ਚੀਜ਼ਾਂ ਵਿਚ ਕੋਈ ਫਰਕ ਨਹੀਂ ਹੁੰਦਾ, ਬਣਤਰ ਦਾ ਫਰਕ ਹੁੰਦਾ, ਲੋਹਾ ਵੀ ਲੋਹਾ ਹੁੰਦਾ, ਲੋਹੇ ਤੋਂ ਬਣੀਆਂ ਚੀਜ਼ਾਂ ਵੀ ਲੋਹਾ ਹੁੰਦੀਆਂ ਨੇ। ਜਿਵੇਂ ਲੱਕੜ ਤੋਂ ਬਣੀਆਂ ਚੀਜ਼ਾਂ ਤੇ ਲੱਕੜ ਵਿਚ ਕੋਈ ਫਰਕ ਨਹੀਂ ਹੋਇਆ ਕਰਦਾ, ਵੇਖਣ ਦਾ ਫਰਕ ਹੁੰਦਾ। ਜਿਵੇਂ ਪਾਣੀ ਤੇ ਪਾਣੀ ਤੋਂ ਬਣੀਆਂ ਲਹਿਰਾਂ ਵਿਚ ਫਰਕ ਨਹੀਂ ਹੁੰਦਾ, ਪ੍ਰੇਮੀਓ ਸਮੁੰਦਰ ਲਹਿਰ ਮਾਰਦਾ, ਛੱਲ ਮਾਰਦਾ ਸਮੁੰਦਰ ਦੀ, ਛੱਲ ਫਿਰ ਸਮੁੰਦਰ ਦੇ ਵਿਚ ਖਤਮ ਹੋ ਜਾਂਦੀ ਹੈ। ਜਿਵੇਂ ਸਮੁੰਦਰ ਤੇ ਸਮੁੰਦਰ ਦੀਆਂ ਲਹਿਰਾਂ ਵਿਚ ਕੋਈ ਫਰਕ ਨਹੀਂ, ਵੇਖਣ ਦਾ ਫਰਕ ਹੁੰਦਾ। ਜਿਵੇਂ ਸੋਨਾ ਤੇ ਸੋਨੇ ਤੋਂ ਬਣੀਆਂ ਚੀਜ਼ਾਂ ਵਿਚ ਕੋਈ ਫਰਕ ਨਹੀਂ ਹੋਇਆ ਕਰਦਾ, ਬਣਤਰ ਦਾ ਫਰਕ ਹੁੰਦਾ, ਵੇਖਣ ਦਾ ਫਰਕ ਹੁੰਦਾ। ਇਵੇਂ ਬਾਬਾ ਈਸ਼ਰ ਸਿੰਘ ਤੇ ਅਕਾਲ ਪੁਰਖ ਚ ਕੋਈ ਫਰਕ ਨਹੀਂ ਸੀ, ਵੇਖਣ ਦਾ ਹੀ ਫਰਕ ਸੀ। ਪ੍ਰੇਮੀਓ, ਅੱਜ ਜਿਨ੍ਹਾਂ ਸੰਤਾਂ ਦੀ ਬਰਸੀ ਮਨਾ ਰਹੇ ਹੋ, ਯਾਦ ਮਨਾ ਰਹੇ, ਬਰਸੀ ਤਾਂ ਅਸੀਂ ਸਰੀਰ ਕਰਕੇ ਮਨਾਉਂਦੇ ਹਾਂ ਬਈ ਸੰਤ ਚਲੇ ਗਏ। ਅਗਿਆਨੀ ਪੁਰਸ਼ਾਂ ਨੂੰ ਹੁੰਦਾ ਵੀ ਸੰਤ ਚਲੇ ਗਏ, ਗਿਆਨ ਨੂੰ ਇੰਨੇ ਸਾਲ ਹੋ ਗਏ। ਅੱਜ ਦਾਸ ਅਖਬਾਰ ਚ ਪੜ ਰਿਹਾ ਸੀ 25 ਸਾਲ ਹੋ ਗਏ ਸ਼ਾਇਦ, 25ਵੀਂ ਬਰਸੀ ਹੈ। ਕੌਣ ਕਹਿੰਦਾ ਮਹਾਂਪੁਰਸ਼ ਚਲੇ ਗਏ? ਮਹਾਂਪੁਰਸ਼ ਤਾਂ ਹਾਜ਼ਰ ਨਾਜ਼ਰ ਬੈਠੇ ਨੇ। ਬੁੱਲਿਆ ਰੱਬ ਤੈਥੋਂ ਵੱਖ ਨਹੀਂ, ਪਰ ਵੇਖਣ ਵਾਲੀ ਅੱਖ ਨਹੀਂ। ਹੁਣ ਅੰਨੇ ਨੂੰ ਕਿਹੜਾ ਆਖੇ ਵੀ, ਜੇ ਅੰਨੇ ਨੂੰ ਕਹੀਏ ਵੀ ਦੁਨੀਆਂ ਬੜੀ ਸੋਹਣੀ ਏ, ਅੰਨਾ ਜੇ ਨਾ ਮੰਨੇ, ਅੰਨਾ ਕਹੇ ਦੁਨੀਆਂ ਤਾਂ ਸੋਹਣੀ ਹੈ ਹੀ ਨਹੀਂ, ਉਥੇ ਕੀ ਦਲੀਲ ਦਈਏ? ਦੁਨੀਆਂ ਤੇ ਫੁੱਲ ਤੇ ਬੜੇ ਨੇ, ਪਰ ਗੁਲਾਬ ਦੇ ਨਾਲ ਦੀ ਸੁਗੰਧੀ ਨਹੀਂ ਮਿਲਦੀ। ਸੰਸਾਰ ਤੇ ਮਹਾਂਪੁਰਸ਼ ਤੇ ਬੜੇ ਨੇ, ਪਰ ਬਾਬਾ ਆਨੰਦ ਸਿੰਘ ਵਰਗੇ ਬਾਬਾ, ਇਸ ਤੋਂ ਅੱਗੇ ਚਲੋ ਬਾਬਾ ਮਹਾਂ ਹਰਨਾਮ ਸਿੰਘ ਪੁੱਛੋ ਮੰਡੀ ਵਾਲੇ ਮਹਾਂਪੁਰਸ਼, ਉਨ੍ਹਾਂ ਵਰਗੇ ਬਾਬਾ ਈਸ਼ਰ ਸਿੰਘ ਜੀ, ਨਾਨਸਰ ਵਾਲੇ ਮਹਾਂਪੁਰਸ਼, ਇਨ੍ਹਾਂ ਵਰਗੇ ਮਹਾਂਪੁਰਸ਼ਾਂ ਦਾ ਮਿਲਣਾ ਸਾਧ ਸੰਗਤ ਜੀ ਬੜੀ ਮੁਸ਼ਕਲ ਹੈ। ਦੁਨੀਆਂ ਤੇ ਲੱਕੜਾਂ ਤੇ ਬਥੇਰੀਆਂ ਨੇ, ਪਰ ਬਾਮਣ ਚੰਦਨ ਦੀ ਲੱਕੜੀ ਦਾ ਮਿਲਣਾ ਮੁਸ਼ਕਲ ਹੈ। ਸੰਸਾਰ ਤੇ ਪਾਣੀ ਤੇ ਬੜੇ ਨੇ, ਪਰ ਗੰਗਾ ਜਲ ਦੀ ਮਹਾਨਤਾ ਆਪਣੀ ਵੱਖਰੀ ਹੈ। ਸਾਰੇ ਪੜੋ, ਨਾ ਕੋਈ ਹੋਇਆ ਤੇ ਨਾ ਕਿਸੇ ਹੋਣਾ, ਮੇਰੇ ਪ੍ਰੀਤਮ ਵਰਗਾ ਕੋਈ ਰਸਣਾ ਰਹਿ ਨਾ ਜਾਏ। ਫੇਰੇ ਗਿਆ ਨਹੀਂ ਜੱਗ

ਸਮੇਂ ਦੇ ਹੁਕਮਰਾਨ ਹੁੰਦੇ ਨੇ, ਇਹ ਬਖਸ਼ੀਆਂ ਰੂਹਾਂ ਹੁੰਦੀਆਂ ਨੇ, ਇਹ ਜੋ ਚਾਹੁਣ ਕਰ ਦਿੰਦੇ ਨੇ। ਵਾਹਿਗੁਰੂ ਕਹਿੰਦਾ ਮੇਰੇ ਚਾਰ ਕਿਸਮ ਦੇ ਭਗਤ ਨੇ, ਸੰਤ ਨੇ ਦੁਨੀਆਂ ਤੇ। ਪਹਿਲੀ ਕਿਸਮ ਦੇ ਸੰਤ ਜਿਹੜੇ ਦੁਨਿਆਵੀ ਸੁੱਖਾਂ ਦੀ ਇੱਛਾ ਰੱਖਦੇ ਨੇ, ਚੰਗੀ ਜਾਇਦਾਦ ਹੋਵੇ, ਧੀਆਂ ਪੁੱਤਰ ਚੰਗੇ ਪੜ੍ਹੇ ਲਿਖੇ ਹੋਣ, ਚੰਗਾ ਬਿਜ਼ਨਸ ਹੋਵੇ, ਚੰਗਾ ਕਾਰੋਬਾਰ ਹੋਵੇ। ਵਾਹਿਗੁਰੂ ਕਹਿੰਦਾ ਇਨ੍ਹਾਂ ਚੀਜ਼ਾਂ ਦਾ ਮੇਰੇ ਕੋਲ ਘਾਟਾ ਨਹੀਂ, ਜੋ ਮੰਗਾ ਸੋ ਲੇਵੈ ਪ੍ਰਭ ਆਪਣੇ ਭਗਤਾਂ ਦੇਵੈ। ਵਾਹਿਗੁਰੂ ਕਹਿੰਦਾ ਦੂਜੇ ਕਿਸਮ ਦੇ ਭਗਤ ਮੇਰੇ, ਸੰਤ ਮੇਰੇ, ਜਿਹੜੇ ਦੁਨਿਆਵੀ ਸੁੱਖਾਂ ਤੋਂ ਬਾਅਦ ਸਵਰਗ ਲੋਕ ਦੇ ਸੁੱਖਾਂ ਦੀ ਇੱਛਾ ਰੱਖਦੇ ਨੇ, ਵਾਹਿਗੁਰੂ ਕਹਿੰਦਾ ਇਹਦਾ ਵੀ ਘਾਟਾ ਨਹੀਂ। ਤੀਸਰੇ ਵਾਹਿਗੁਰੂ ਕਹਿੰਦਾ ਉਹ ਭਗਤ ਨੇ ਜਿਹੜੇ ਮੇਰੇ ਕੋਲ ਸਵਰਗ ਲੋਕ ਤੋਂ ਵੀ ਵੱਡੇ ਸੁੱਖ, ਸੱਚ ਖੰਡ ਜਾਣੀ ਵੈਕੁੰਠ ਧਾਮ ਦੇ ਸੁੱਖਾਂ ਦੀ ਇੱਛਾ ਰੱਖਦੇ ਨੇ, ਵਾਹਿਗੁਰੂ ਕਹਿੰਦਾ ਇਹਦਾ ਵੀ ਮੇਰੇ ਕੋਲ ਘਾਟਾ ਨਹੀਂ। ਪਰ ਚੌਥੀ ਕਿਸਮ ਦੇ ਕਹਿੰਦਾ ਮੇਰੇ ਭਗਤ ਬਾਬਾ ਆਨੰਦ ਸਿੰਘ ਵਰਗੇ, ਬਾਬਾ ਈਸ਼ਰ ਸਿੰਘ ਵਰਗੇ ਮਹਾਂਪੁਰਸ਼ ਜਿਹੜੇ ਮੇਰੇ ਕੋਲੋਂ ਮੰਗਦੇ ਹੀ ਕੁਝ ਨਹੀਂ। ਪਰਮੇਸ਼ਰ ਕਹਿੰਦਾ ਇਹੋ ਜਿਹੇ ਸੰਤਾਂ ਭਗਤਾਂ ਦਾ ਮੈਂ ਨੌਕਰ ਬਣਿਆ ਫਿਰਦਾ ਹਾਂ। ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ, ਪਾਛੇ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਮੁਕਤੀ ਦੀਆਂ ਗੱਲਾਂ ਕਰਦੇ ਹੋ, ਉਹ ਮੁਕਤੀ ਤਾਂ ਇੱਥੇ ਜੋੜਿਆਂ ਨੂੰ ਵੀ ਪਰੇ ਬੈਠੀ ਹੋਈ ਹੈ। ਮੁਕਤ ਬਪਰੀ ਵੀ ਗਿਆਨੀ ਤਿਆਗੇ, ਇਕ ਸਮੇਂ ਇਸੇ ਧਰਤੀ ਤੇ ਬਾਬਾ ਆਨੰਦ ਸਿੰਘ ਜੀ ਨੇ ਕਿਹਾ ਤੀ ਸਰੀਰ ਹੀ ਬਦਲਦੇ ਨੇ ਮਹਾਂਪੁਰਸ਼ਾਂ ਦੇ, ਜੋਤ ਸਾਹ ਜੁਗਤ ਸਾਂ ਸਾਂ ਕਾਇਆ ਫੇਰ ਪਲਟੀ ਹੈ। ਸਰੀਰ ਹੀ ਬਦਲਿਆ ਕਰਦੇ ਨੇ, ਯੁਗਤੀ ਵੀ ਉਹ ਹੁੰਦੀ, ਮਰਿਆਦਾ ਵੀ ਉਹ ਹੁੰਦੀ ਹੈ। ਉਹੀ ਮਰਿਆਦਾ ਬਾਬਾ ਹਰਨਾਮ ਸਿੰਘ ਵਾਲੀ ਬਾਬਾ ਆਨੰਦ ਸਿੰਘ ਜੀ ਨੇ ਤੋਰੀ। ਮੈਨੂੰ ਇਕ ਬਚਨ ਯਾਦ ਆਇਆ, ਦੁਨੀਆਂ ਤੇ ਦੋ ਕਿਸਮ ਦੇ ਪੁੱਤਰ ਹੁੰਦੇ ਨੇ, ਇਕ ਹੁੰਦੇ ਨੇ ਨਾਦੀ ਪੁੱਤਰ, ਦੂਜੇ ਹੁੰਦੇ ਨੇ ਬਿੰਦੀ ਪੁੱਤਰ। ਬਿੰਦੀ ਪੁੱਤਰ ਉਹ ਹੁੰਦੇ ਨੇ ਜਿਹੜੇ ਮਾਂ ਬਾਪ ਦੇ ਸੰਯੋਗ ਤੋਂ ਪੈਦਾ ਹੁੰਦੇ ਨੇ। ਨਾਦੀ ਪੁੱਤਰ ਉਹਨੂੰ ਕਹਿੰਦੇ ਨੇ ਜਿਹੜਾ ਧਰਮ ਦਾ ਪੁੱਤਰ ਹੋਵੇ, ਜਿਵੇਂ ਅਸੀਂ ਸਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਦੀ ਪੁੱਤਰ ਹਾਂ। ਨਾਦੀ ਪੁੱਤਰ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੁਰਗੱਦੀ ਦਿੱਤੀ, ਬੜੇ ਬੜੇ ਜੀਵਨ ਵਾਲੇ ਮਹਾਂਪੁਰਸ਼ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੁਰਗੱਦੀ ਦੇਣੀ ਸੀ, ਕਲਗੀਧਰ ਪਾਤਸ਼ਾਹ ਨੂੰ ਲੱਗੇ ਕਹਿਣ ਮਹਾਰਾਜ, ਸਿੱਖ ਲੱਗੇ ਕਹਿਣ ਮਹਾਰਾਜ, ਆਪ ਗੁਰਤਾ ਗੁਰਗੱਦੀ, ਇਹ ਬਾਬਾ ਆਨੰਦ ਸਿੰਘ ਜੀ ਕੋਈ ਬਨਾਵਟੀ ਸੰਤ ਨਹੀਂ ਕਿ ਜਿਵੇਂ ਕਾਗਜ਼ ਦਾ ਕੋਈ ਖਡਾਉਣਾ ਬਾਜ਼ਾਰ ਚੋਂ ਲੈ ਲਿਆ। ਇਹ ਬਾਬਾ ਆਨੰਦ ਸਿੰਘ ਦਾ ਆਉਣਾ ਕਲਗੀਧਰ ਪਾਤਸ਼ਾਹ ਆਪਣੇ ਸਮੇਂ ਦੱਸ ਗਏ ਸੀ ਤੇ ਸਾਥੋਂ ਬਾਅਦ ਆਉਣਗੇ। ਕਦੀ ਸਾਖੀ ਪੜ੍ਹ ਕੇ ਦੇਖਿਓ, ਬਾਬਾ ਆਨੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੁਰਗੱਦੀ ਕਲਗੀਧਰ ਪਾਤਸ਼ਾਹ ਨੇ ਦੇ ਦਿੱਤੀ, ਉਸ ਸਮੇਂ ਕਈ ਸਿੱਖ ਲੱਗੇ ਕਹਿਣ ਮਹਾਰਾਜ ਬਾਣੀ ਨੂੰ ਕਿਹੜਾ ਸਮਝਾਊ, ਬਾਣੀ ਬਿਰਲੋ ਵਿਚਾਰ ਸੀ ਜੇ ਕੋਈ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ ਨਿੱਜ ਘਰ ਵਾਸਾ ਹੋਏ, ਜਿਵੇਂ ਇਕ ਐਮਏ ਪੜੇ ਦੀ ਅੰਗਰੇਜ਼ੀ ਸਮਝਣ ਵਾਸਤੇ ਘੱਟੋ ਘੱਟ, ਅੰਗਰੇਜ਼ੀ ਚ ਕਹਿੰਦੇ ਨੇ ਲੈਸ ਦੈਨ ਲੈਸ, ਘੱਟੋ ਘੱਟ ਐਮਏ ਪੜੇ ਦੀ ਅੰਗਰੇਜ਼ੀ ਸਮਝਣ ਵਾਸਤੇ ਬੀਏ ਹੋਣਾ ਜ਼ਰੂਰੀ ਏ, ਜਿਵੇਂ ਬੀਏ ਪੜੇ ਦੀ ਅੰਗਰੇਜ਼ੀ ਸਮਝਣ ਵਾਸਤੇ ਘੱਟੋ ਘੱਟ ਮੈਟ੍ਰਿਕ ਹੋਣਾ ਜ਼ਰੂਰੀ ਏ। ਇਵੇਂ ਗੁਰੂ ਨਾਨਕ ਦੀ ਬਾਣੀ ਸਮਝਣ ਵਾਸਤੇ ਗੁਰੂ ਨਾਨਕ ਦੀ ਮਤ ਚਾਹੀਦੀ ਏ। ਇਹ ਬੜ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੈ ਸੋਏ। ਉਹ ਮਤ ਬਾਬਾ ਆਨੰਦ ਸਿੰਘ ਕੋਲ ਸੀ, ਉਹ ਮਤ ਬਾਬਾ ਈਸ਼ਰ ਸਿੰਘ ਕੋਲ ਸੀ, ਜਿਨ੍ਹਾਂ ਦੀ ਅੱਜ ਆਪ ਜੀ ਯਾਦ ਮਨਾ ਰਹੇ ਹੋ। ਤਾਂ ਜਦੋਂ ਗੁਰੂ ਸਾਹਿਬ ਨੇ ਗੁਰਤਾ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਦੇਣ ਦਾ ਵਚਨ ਕੀਤਾ, ਉਦੋਂ ਸਿੱਖ ਲੱਗੇ ਕਹਿਣ ਮਹਾਰਾਜ ਬਾਣੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸੇ ਗੁਰੂ ਸਾਹਿਬ ਆਪਣੇ ਸਿੱਖਾਂ ਨੂੰ ਸਮਝਾਉਂਦੇ ਆਏ ਨੇ, ਜੋ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਤਾ ਗੁਰਗੱਦੀ ਦੇ ਚੱਲੇ ਹੋ। ਮਹਾਰਾਜ ਇਸ ਬਾਣੀ ਦੇ ਅਰਥ ਸਿੱਖ ਸੰਗਤਾਂ ਲਈ ਸਮਝਣੇ ਬੜੇ ਮੁਸ਼ਕਲ ਹੋ ਜਾਣਗੇ। ਗੁਰੂ ਸਾਹਿਬ ਲੱਗੇ ਕਹਿਣ ਪ੍ਰੇਮੀਓ ਸਾਰੇ ਪੜ੍ਹੋ, ਗੁਰੂ ਸਾਹਿਬ ਲੱਗੇ ਕਹਿਣ ਪ੍ਰੇਮੀਓ ਮਾਲਵੇ ਦੀ ਧਰਤੀ ਦੇ ਉੱਤੇ ਮੇਰਾ ਹੀ ਰੂਪ ਬਾਬਾ ਆਨੰਦ ਸਿੰਘ ਨਾਦੀ, ਨਾਦੀ ਕਹਿੰਦੇ ਨੇ ਧਰਮ ਪੁੱਤਰ, ਮੇਰਾ ਇੱਕ ਪੁੱਤਰ ਮਾਲਵੇ ਦੀ ਧਰਤੀ ਦੇ ਉੱਤੇ ਬਾਬਾ ਆਨੰਦ ਸਿੰਘ ਨਾਦੀ, ਜਿਨ ਪੈਜ ਪੰਥ ਕੀ ਸਾਜੀ, ਜਿਹੜੇ ਪੰਥ ਦੀ ਪੈਜ ਕਹਿੰਦੇ ਨੇ ਇੱਜ਼ਤ, ਜਿਨ ਪੈਜ ਪੰਥ ਪੰਥ ਕੀ ਸਾਜੀ, ਸਾਜੀ ਕਹਿੰਦੇ ਨੇ ਸਾਜਨਾ ਵਧਾਉਣੀ। ਮਾਲਵੇ ਦੀ ਧਰਤੀ ਦੇ ਬਾਬਾ ਆਨੰਦ ਸਿੰਘ ਵਰਗੇ ਮਹਾਂਪੁਰਸ਼ ਸੌ ਸਾਖੀ ਦੇ ਵਿੱਚ ਗੁਰੂ ਸਾਹਿਬ ਜ਼ਿਕਰ ਕਰਦੇ ਨੇ ਆਨੰਦ ਸਿੰਘ ਨਾਦੀ।

ਪ੍ਰੇਮੀਓ ਮਾਲਵੇ ਦੀ ਧਰਤੀ ਤੇ ਬਾਬਾ ਆਨੰਦ ਸਿੰਘ ਵਰਗੇ ਮਹਾਂਪੁਰਸ਼ ਹੋਣਗੇ ਜਿਹੜੇ ਲੱਖਾਂ ਨੂੰ ਬਾਬਾ ਈਸ਼ ਸਿੰਘ ਵਰਗੇ ਲੱਖਾਂ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਗੁਰੂ ਚਰਨਾਂ ਨਾਲ ਜੋੜ ਗਏ। ਸ਼ਬਦ ਪੜੋ ਕਿਤੇ ਕੋਈ ਰਸਣਾ ਰਹਿ ਨਾ ਜਾਏ, ਕਿਤੇ ਭੁੱਲਣਾ ਜਾਣੀ ਉਹ ਮਰਾਂ ਮੂੰਹ

0: ਇੱਥੇ ਹਿਸਾਬ ਕਿੰਨੇ ਪੁੱਛਣਾ ਇੱਥੇ ਦੇ ਹਿਸਾਬ ਕਿਤਾਬ ਦੀਆਂ ਵਹੀਆਂ ਪਾੜ ਦਿੱਤੀਆਂ ਜਾਂਦੀਆਂ ਹਨ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ੰਦਾ ਬਾਬਾ ਹਰਨਾਮ ਸਿੰਘ ਵਰਗੇ ਮਹਾਂਪੁਰਸ਼ ਸਾਧ ਸੰਗਤ ਜੀ ਬਾਬਾ ਆਨੰਦ ਸਿੰਘ ਤੋਂ ਪਹਿਲੇ ਬਾਬਾ ਜੀ ਆਪ ਜੀ ਦਾ ਨੀਲਾ ਨਾਂ ਕਰਕੇ ਇੱਕ ਸੇਵਕ ਸੀ ਜਿਹੜੇ ਪ੍ਰੇਮੀ ਨੇ ਮਿਲਣ ਜਾਣਾ ਨਾ ਦਾਸ ਨੇ ਪੁੱਛੋ ਮੰਡੀ ਦੇਖਿਆ ਜਾ ਕੇ ਬੜੇ ਬੜੇ ਅਨੋਖੇ ਕੌਤਕ ਦੇਖੇ ਨੇ ਸੰਤ ਇਨ੍ਹਾਂ ਅੱਖਾਂ ਨਾਲ ਨਹੀਂ ਦਿਸਣੇ ਜੇ ਕੌਣਾ ਇਨ੍ਹਾਂ ਅੱਖਾਂ ਨਾਲ ਸੰਤ ਦਿਸ ਜਾਣ ਨਾ ਜਿਹਦੀ ਨਜ਼ਰ ਦੂਰ ਦੀ ਕਮਜ਼ੋਰ ਹੋ ਜਾਏ ਨਾ ਉਹਦੀਆਂ ਅੱਖਾਂ ਭਾਵੇਂ ਠੀਕ ਹੋਣ ਪਰ ਦੂਰ ਦੀ ਨਜ਼ਰ ਹੈ ਨਾ ਜਿਹੜੀ ਉਹ ਇੱਕ ਐਨਕ ਲਾਉਣੀ ਪੈਂਦੀ ਕਹਿੰਦੇ ਨੇ ਦੂਰ ਦੇ ਸ਼ੀਸ਼ੇ ਫਿੱਟ ਕੀਤੇ ਹੁੰਦੇ ਨੇ ਉਹਦੇ ਚ ਇਉਂ ਗੁਰੂ ਨਾਨਕ ਸਾਹਿਬ ਦੀ ਜਾਂ ਬਾਬਾ ਆਨੰਦ ਸਿੰਘ ਜੀ ਜਿਹੜੀ ਸਮਝ ਆ ਨਾ ਉਹ ਬਾਣੀ ਰੂਪੀ ਨਾ ਐਨਕਾਂ ਦੇ ਸ਼ੀਸ਼ੇ ਲਾ ਗਏ ਨਾ ਫੇਰ ਬਾਬਾ ਆਨੰਦ ਸਿੰਘ ਜੀ ਦਾ ਪਤਾ ਲੱਗਣਾ ਫੇਰ ਬਾਬਾ ਈਸ਼ ਸਿੰਘ ਜੀ ਦਾ ਪਤਾ ਲੱਗਣਾ ਤਾਂ ਬਾਬਾ ਜੀ ਦਾ ਇੱਕ ਸੇਵਕ ਸੀ ਨੀਲਾ ਬਾਬਾ ਹਰਨਾਮ ਸਿੰਘ ਪੁੱਛੋ ਮੰਡੀ ਵਾਲਿਆਂ ਦਾ ਜਦ ਕੋਈ ਪ੍ਰੇਮੀ ਪੁੱਛ ਜਾਂਦਾ ਨਾ ਮਿਲਣ ਜਦ ਕੋਈ ਪ੍ਰੇਮੀ ਮਿਲਣ ਜਾਂਦਾ ਤਾਂ ਨੀਲਾ ਪੁੱਛਦਾ ਬਹੀ ਰੱਖੀ ਹੁੰਦੀ ਉਹਨੇ ਬਹੀ ਰੱਖੀ ਹੁੰਦੀ ਪੁੱਛਦਾ ਭਾਈ ਤੇਰਾ ਨਾਂ ਕੀ ਏ ਉਹਨੇ ਕਹਿਣਾ ਮੇਰਾ ਨਾਂ ਫਲਾਣਾ ਸੀ ਤੇਰੇ ਪਿਓ ਦਾ ਨਾਂ ਉਹ ਪਿਓ ਦਾ ਨਾਂ ਲਿਖਾ ਦੇਣਾ ਤੇਰੇ ਦਾਦੇ ਦਾ ਨਾਂ ਉਹ ਵੀ ਲਿਖਾਣਾ ਪੜਦਾਦੇ ਦਾ ਨਾਂ ਅੱਗੇ ਕਹਿਣਾ ਜੀ ਮੈਨੂੰ ਅੱਗੇ ਨਹੀਂ ਪਤਾ ਅੱਛਾ ਤੁਸੀਂ ਕਿੰਨੇ ਭਰਾ ਹੋ ਭਰਾਵਾਂ ਦੇ ਨਾਂ ਲਿਖਾ ਅਗਾ ਤੇਰੀਆਂ ਭੈਣਾਂ ਕਿੰਨੀਆਂ ਨੇ ਤੇਰੀ ਮਾਂ ਦਾ ਨਾਂ ਕੀ ਏ ਐ ਕਰ ਤੇਰੀ ਨਾਨੀ ਦਾ ਨਾਂ ਕੀ ਅੱਗੇ ਪੜਨਾਨੀ ਦਾ ਨਾਂ ਕੀ ਏ ਚੰਗਾ ਤੇਰੇ ਮਾਮੇ ਕਿੰਨੇ ਨੇ ਮਾਮੀਆਂ ਕਿੰਨੀਆਂ ਨੇ ਮਾਸੜ ਕਿੰਨੇ ਨੇ ਮਾਸੀ ਕਿੰਨੇ ਜਦ ਉਹ ਸਾਰਿਆਂ ਦੇ ਨਾਂ ਲਿਖਾ ਦੇਣੇ ਨਾ ਨੀਲੇ ਨੂੰ ਜਾਣ ਵਾਲੇ ਪ੍ਰੇਮੀ ਨੇ ਬਾਬਾ ਹਰਨਾਮ ਸਿੰਘ ਨੇ ਕਹਿਣਾ ਉਹ ਨੀਲਿਆ ਆਵਾਜ਼ ਮਾਰੋ ਧਰਮ ਰਾਜ ਨੂੰ ਕਹਿ ਜਿੰਨਿਆਂ ਦੇ ਨਾਂ ਲਿਖੇ ਨੇ ਇਹਨਾਂ ਦਾ ਜਨਮ ਮਰਨ ਕੱਟ ਦੇ ਇਹਨਾਂ ਦਾ ਜਨਮ ਮਰਨ ਉਸ ਮਹਾਂਪੁਰਸ਼ਾਂ ਦੇ ਸਥਾਨ ਤੋਂ ਬੈਠੇ ਹੋ ਜਿਹੜੀ ਸੰਪਰਦਾ ਬਾਬਾ ਹਰਨਾਮ ਸਿੰਘ ਮੰਡੀ ਵਾਲੇ ਉਹ ਕਿਹੜੇ ਭੁੱਚੋ ਮੰਡੀ ਦਾ ਇਲਾਕਾ ਬਠਿੰਡੇ ਦਾ ਇਲਾਕਾ ਸੁਧਰਨ ਵਾਲਾ ਜੀ ਕਿਧਰੇ ਉਸ ਮਹਾਂਪੁਰਸ਼ਾਂ ਦੇ ਸਥਾਨ ਤੇ ਬੈਠੇ ਹੋ ਜਿਹੜੀ ਸੰਪਰਦਾ ਦੇ ਵਿੱਚ ਬਾਬਾ ਹਰਨਾਮ ਸਿੰਘ ਭੁੱਚੋ ਮੰਡੀ ਵਾਲੇ ਮਹਾਂਪੁਰਸ਼ ਉਹ ਇਲਾਕਾ ਕਿਹੜੇ ਭੁੱਚੋ ਮੰਡੀ ਦਾ ਇਲਾਕਾ ਬਠਿੰਡੇ ਦਾ ਇਲਾਕਾ ਸੁਧਰਨ ਵਾਲਾ ਜੀ ਕਿਧਰੇ ਸੁਧਰਨ ਵਾਲਾ ਜੀ ਜਿਵੇਂ ਕੋਈ ਇਲਾਕਾ ਤਗੜਾ ਹੋਵੇ ਨਾ ਤਗੜਾ ਕਰੜਾ ਇਲਾਕਾ ਹੋਵੇ ਜਿੱਥੇ ਸ਼ਰਾਬਾਂ ਜ਼ਿਆਦਾ ਨਿਗਲ ਚੋਰੀਆਂ ਜ਼ਿਆਦਾ ਹੋਣ ਡਾਕੇ ਜ਼ਿਆਦਾ ਵੱਜਣ ਨਾ ਉੱਥੇ ਗੌਰਮੈਂਟ ਦੇ ਬੰਦੇ ਉਸ ਜ਼ਿਲ੍ਹੇ ਵਿੱਚ ਕਿਸੇ ਤਗੜੇ SP ਦੀ ਡਿਊਟੀ ਲਾਉਂਦੇ ਨੇ ਤਗੜਾ ਥਾਣੇਦਾਰ ਭੇਜਦੇ ਨੇ ਆਹ ਜਿਹੜਾ ਭੁੱਚੋ ਮੰਡੀ ਦਾ ਇਲਾਕਾ ਦੀ ਕਿੱਥੇ ਬੰਦਾ ਬਣਨ ਵਾਲਾ ਸੀ ਕਹਿੰਦੇ ਨੇ ਇੱਕ ਵਾਰੀ ਬਾਬਾ ਜੀ ਬਾਬਾ ਹਰਨਾਮ ਸਿੰਘ ਭੁੱਚੋ ਮੰਡੀ ਵਾਲੇ ਸੰਤ ਜਾ ਕੇ ਨਾ ਕਿਸੇ ਜੱਟ ਦੇ ਖੇਤ ਚ ਬਹਿ ਗਏ ਉਹ ਜੱਟ ਕਹਿੰਦਾ ਮੇਰਾ ਖੇਤ ਹੈ ਸੰਤ ਕਹਿੰਦਾ ਸਗਲੀ ਧਰਤੀ ਸਾਧ ਕੀ ਤਸਕਰ ਦੱਸਾ ਗਾਏ ਕਹਿੰਦਾ ਲੱਗਦੇ ਸਗਲੀ ਧਰਤੀ ਦੇ ਜੱਟ ਨੇ ਬਾਬਾ ਹਰਨਾਮ ਸਿੰਘ ਜੱਫਾ ਮਾਰਿਆ ਲੈ ਗਿਆ ਥੋੜੀ ਦੂਰੀ ਤੇ ਚੁੱਕ ਕੇ ਪਰਾਂ ਕਰਿਆ ਉਹ ਨਾਲ ਦੇ ਪ੍ਰੇਮੀ ਲੱਗੇ ਕਹਿਣ ਬਾਬਾ ਜੀ ਇਹਨੇ ਤਾਂ ਆਪ ਜੀ ਦੀ ਇਨਸਲਟ ਕਰਤੀ ਬੇਇੱਜ਼ਤੀ ਕਰਤੀ ਇਹਨੇ ਤਾਂ ਬੇਇੱਜ਼ਤੀ ਕਰਤੀ ਆਪ ਦੀ ਉਹਨੂੰ ਬਾਬਾ ਹਰਨਾਮ ਸਿੰਘ ਨੇ ਕੋਈ ਗੱਲ ਨਹੀਂ ਉਹ ਜੱਟ ਤੁਰਿਆ ਜਾਂਦਾ ਕਹਿੰਦਾ ਲੱਗਦੇ ਸਗਲੀ ਧਰਤੀ ਦੇ ਲੱਗਦੇ ਸਗਲੀ ਧਰਤੀ ਦੇ ਹੁਣ ਛੇ ਮਹੀਨੇ ਨਹੀਂ ਅਜੇ ਗੁਜ਼ਰੇ ਇਸ ਧਰਤੀ ਦੀ ਮੈਂ ਰਜਿਸਟਰੀ ਕਰਾਈ ਹੈ ਸਗਲੀ ਧਰਤੀ ਦੇ ਲੱਗਦੇ ਨਾ ਹੁਣ ਤਾਂ ਇਉਂ ਜਦੋਂ ਕਹਿੰਦੇ ਜਾਂਦੇ ਨੇ ਉਹ ਜੰਗਲ ਵਿਚ ਮੰਗਲ ਕਰ ਦਿੰਦੇ ਜਿੱਥੇ ਹੋਵੇ ਵਾਸਾ ਸੰਤਾਂ ਦਾ ਰੱਬ ਨੂੰ ਵੀ ਮੰਨਣਾ ਪੈਂਦਾ ਕੀਤਾ ਅਰਦਾਸਾ ਸੰਤਾਂ ਦਾ ਉਹਦੀ ਬਣਦੀਆਂ ਜੜਾਂ ਪੱਟ ਦਿੰਦੇ ਜੋ ਕਰੇ ਤਮਾਸ਼ਾ ਸੰਤਾਂ ਦਾ ਇਉਂ ਜਦੋਂ ਇਹ ਸਾਧ ਸਿੰਘ ਜੀ ਨਿੰਦਾ ਕਰਦਾ ਤੁਰਿਆ ਜਾਂਦਾ ਕਹਿੰਦਾ ਲੱਗਦੇ ਨਹਾਉਣ ਤੇ ਸਗਲੀ ਧਰਤੀ ਦੇ ਬਾਬਾ ਹਰਨਾਮ ਸਿੰਘ ਨੇ ਐਂ ਕੀਤਾ ਜਦੇ ਮੌਤ ਹੋ ਗਈ ਪ੍ਰੇਮੀਓ ਇਕ ਵਾਰੀ ਭੁੱਚੋ ਮੰਡੀ ਬੈਠਦੀ ਕਿ ਜੱਟ ਨੇ ਗੋਲੀ ਮਾਰੀ ਬਾਬਾ ਜੀ ਨੇ ਹੈ ਬਾਬਾ ਹਰਨਾਮ ਸਿੰਘ ਲੱਗੇ ਕਹਿੰਦੇ ਹੈ ਇੰਨੀ ਯੁਰਤ ਬੋਲਿਓ ਮਾਰਿਆ ਸ਼ੇਰਾ ਬਾਬਾ ਜੀ ਨੇ ਗੋਲੀ ਲੰਘ ਗਈ ਕੰਨਾਂ ਦੇ ਕੋਲ ਦੀ ਕਹਿੰਦੇ ਉਰ ਆਇਆ ਜਦੋਂ ਕੋਲ ਗਿਆ ਨਾ ਬਾਬਾ ਸੰਤਨ ਸੇਤੀ ਮਸਕਟਰੀ ਕੁੱਲ ਡੋਬਣ ਕੀ ਰੀਤ ਕਹਿੰਦੇ ਉਰ ਆਇਆ ਭਾਈ ਉਹ ਜਦੋਂ ਬਾਬਾ ਦੇ ਨੇੜੇ ਗਿਆ ਬਾਬਾ ਜੀ ਕਹਿਣ ਲੱਗੇ ਭਾਈ ਤੇਰਾ ਬੂਟਾ ਤਾਂ ਪੁੱਟਿਆ ਹੀ ਜਾਣਾ ਇਕ ਬੂਟਾ ਲਾ ਜਾ ਆਉਣ ਵਾਲੇ ਲੋਕੀ ਵੇਖਿਆ ਕਰਨਗੇ ਇਹ ਬੂਟਾ ਜਿਹਨੇ ਲਾਇਆ ਸੀ ਉਹਦਾ ਬੂਟਾ ਪੱਟਿਆ ਗਿਆ ਸੀ ਉਹਨੇ ਸੰਤਾਂ ਦੇ ਗੋਲੀ ਚਲਾਈ ਸੀ ਉਹ ਬੂਟਾ ਅਜੇ ਵੀ ਹੈ ਪੁੱਚੋ ਮੰਡੀ ਸੋ ਪ੍ਰੇਮੀਓ ਕਿੰਨੇ ਕੁ ਕੌਤਕ ਦੱਸੀਏ ਮਹਾਂਪੁਰਸ਼ ਬਾਬਾ ਹਰਨਾਮ ਸਿੰਘ ਉੱਥੇ ਕਹਿੰਦੇ ਕੁੱਤੇ ਅਜੇ ਵੀ ਹੈਗੇ ਨੇ ਮੈਨੂੰ ਕਿਸੇ ਨੇ ਪੁੱਛਿਆ ਉਹ ਨਾਕਾ ਬੜਾ ਵਿਗੜਿਆ ਸੀ ਇਕ ਕੁੱਤੇ ਨੂੰ ਬਾਬਾ ਜੀ ਨੂੰ ਕਿਸੇ ਪੁੱਛਿਆ ਬਾਬਾ ਜੀ ਕੁੱਤੇ ਇਹਨਾਂ ਕੁੱਤਿਆਂ ਨੂੰ ਕੋਈ ਪਿਆਰ ਕਰਦੇ ਹੋ ਉਹ ਬੇਪਰਵਾਹ ਸਾਧੂ ਰੰਗ ਹੱਸਾ ਰੰਗ ਰੂਪ ਹੈ ਚੁੱਪ ਵੀ ਕਰ ਜਾਏ ਪਰਵਾਹ ਨਾਹੀਂ ਕਿਸੇ ਤੇਰੀ ਬਾਜ ਸੱਚੇ ਨਾਹੇ ਇੱਥੇ ਬੜੇ ਬੜੇ ਪੰਜਾਬ ਦੇ ਚੀਫ ਮਿਨਿਸਟਰ ਕੈਰੋ ਪ੍ਰਤਾਪ ਵਰਗੇ ਵੀ ਮਹਾਂਪੁਰਸ਼ਾਂ ਦਾ ਜੀਵਨ ਪੜਿਆ ਨੱਕਾ ਰਗੜਦੇ ਹੁੰਦੇ ਸਾਧ ਸਿੰਘ ਦੀ ਹੱਦ ਟੱਪੇ ਸੋ ਔਲੀ ਆ ਹੱਦਾਂ ਨਹੀਂ ਵੀ ਆ ਸਰਸਾ ਦੀ ਹੱਦ ਟੱਪ ਜੇ ਨਾ ਮਾਣ ਵਡਿਆਈ ਦੀ ਹੱਦ ਹੈ ਵਿਸ਼ੇ ਪਕਾਰਾਂ ਦੀ ਹੱਦ احساس ملتا چگلی دی حد حد ٹپے سو اولیا بے حد ٹپے سو پیر حد بے حد جیڑا حدوں بھی ود کر دے او بابا نن سنگھ ہویا او بابا ایشو سنگھ ہویا حد بہد دونوں ٹپے تاں کو ناو فقیر او کتے اتے رکھے نے دھد پیندے نے کہندے اجے بھی دھد پیندے نے ایک واری بابا جی نے کسی نے کہا بابا جی آ کتے کیوں رکھے نے بابا جی کہن لگے بھائی یہ بہت بڑے بڑے افسر نے آ ڈی سی تھی پہلے جنم آ کتا کمشنر تھی تا علاقہ بندہ بنے ڈنڈا فیرے نا جب سخت تھانے دار پھر کانو لوگ شراب کٹتے پنڈا چر کانو چوریاں ہندی نے بابا آتا آ کتا کمشنر تھی ہے آ وائس چانسلر سی فلانی یونیورسٹی کا بچوں دیا کتاباں چک چک کے بیچ بیچ کے پیسے کھانا ہوں دیا ہے بابا جی کہن لگے بھائی آ جڑا کتا نا فلانا جج تھی ایک کتے نو بڑا پیار کرتے تھے کہ بابا جی آ کتے نو بڑا پیار کر دے کہہ رہے ہیں میرا برا تھی مینو میں ایک بار پنڈ گیا مینو کہ کتے وگوں تریا فرد کتے وگوں بھونکتا فرد میرا بڑا برا ہے اور لوگ کہن لگے جی بابا جی کے برا کا یہ حال ہے تو سڈا کی حال بنو سہ سنگ ایودے نے پھر اے بابا ہرنام سنگھ اونا دی اونا تو ورسائے بابا نند سنگھ اونا تو ورسائے بابا ایشو سنگھ نانک سر والے سنتاں دی نا اج برسی منا رہے ہو آپ جی برسی منا رہے ہو ایک واری بابا نند سنگھ جی گئے ملن واسطے پوچھو منڈی بابا جی نو ایک جٹ نے گڈی روک لی بابا نند سنگھ دی بابا جی کہن لگے بھائی سیدھا کنیکشن ہوندا اج کل تاں والا ٹی وی ہے نا ٹی وی ایک ٹی وی دی بیماری نکلی تھی وہ ڈاکٹر نے علاج لب لیا روٹی کھانی ٹی وی اگے سونا ٹی وی اگے چاہ پینی ٹی وی اگے ایس ٹی وی دی بیماری دا علاج کوئی ماں پرش کر دے یا گرو گرنتھ صاحب مہاراج جی کر دیں تو ہو سکتا ہے نہیں تو علاج مشکل ہے بڑی مشکل گل ہے پر پھر بھی سن لو جی ٹی وی دا سبند نہ ایک کوٹھے تے ڈنڈا کھڑا کیتا ہوں جنوں کہندے نے ایریل بولتے نے کرے چودہ سال تو میں بھی پڑھائی چلائے پر مینو پتا لگا بھی وہ پڑھائی جڑی پڑھائی تو پڑھنے واسطے آیا تھا وہ تو اجے شروع بھی نہیں کیتی ودیا بچاری تو پر پکاری آ دنیاوی پڑھائی نو نہیں کیا بانی تو کہ پڑھیا مورخ آخی ہے جت لب لوب ہنکارا یہ تو کہ بندہ پڑھ لے کے دو روٹیاں کما لی ہے چار نیانے پال لے آ ودیا بچاری تو پر پکاری سما بڑا لگتا پھر کدی یہ تو وچار کران گے بہت ہی دور نہیں جانا مہاپرشاں دے جیون تے وچار چل رہی پرمیوں یوں مہاپرشاں دے جیون بڑے بڑے اونچے جیون دیکھے نے مہاپرشاں دے جویں ساتھ سنگت جی آ ٹی وی دا سبندھ نہ ایریل دے نال ہے ایریل دا سبندھ وا دیاں لہراں دے نال ہے تے وا دیاں لہراں دا سبندھ ٹی وی سینٹر دلی نال ٹی وی سینٹر جلندر نال ہے یوں یہ چارے نہ ایک سنے نہ انہاں دا کنیکشن ایک ہوئے تے تاں نہ اوہدا ڈبا جہا رکھے نا جڑے سامنے بہنے مورے بہنے جڑے اگے بیگ نہ فوٹو ہوئے نا تاں فوٹو صحیح آؤندی ہے جے چاراں دا کنیکشن ایک ہوئے ایویں بابا نند سنگھ ورگے بابا ایشو سنگھ ورگے بابا ہرنام سنگھ ورگے مہاپرش ساتھ سنگت جی انہاں دا سبندھ گرو گرنتھ صاحب نال ہے گرو گرنتھ صاحب دا سبندھ دساں گروان نال ہے دساں گروان دا سبندھ اکال پرخ دے نال ہے ایک سمے وچ نا ایویں نہیں تھی لالو تخان نو گرو صاحب نے کیا جیسی میں آوا خصم کی بانی تیسرا کری گیان میں لالو میں لالو تینوں کوئی من کڑنت گل نہیں کہہ رہا وہ گل کہہ رہا ہوں پروگرام تا ٹی وی تے اوہی آنا جیڑا ٹی وی سینٹر تو ریلیز ہونا یوں بابا نند سنگھ نے وہ گل کہی ہے جڑی اکال پرخ والوں آئی ہے من گڑنت گل کوئی نہیں کہی من گڑنت گل کوئی نہیں کہی جی اج کل چل پی جی چنا منا کر تے میں تیرا چیلا تے تو میرا گر ایویں دی گل بابا نند سنگھ نے نہیں کہی یوں بابا ہرنام سنگھ پچھو منڈی والے ماں پرخ پریمی کہنے بابا نند سنگھ جی ملن واسطے جا رہے ہیں دنیا تے دو ہی قسم کے لوگ نے ایک منمک دوجے گرمک گرمکھ دا راہ نیارا منمکھ دا راہ ہور انہاں دی وکھری وکھری بولی انہاں دوہاں دی نہیں ملدی تور ویکھنو ہنساں دا رنگ بھی چٹا ہے تے رنگ بگلیاں دا بھی چٹا ہے پر پریمیو انہاں دی کرنی دے وچ فرق ہے بگلے دی چنج سدا ڈڈیاں مچھیاں پھڑدی ہے پر جڑے ہنس نے سرور اندر ہیرا موتی اے ہنساں دا کھانا سار سنگ جی ویکھن نو کاں دا رنگ بھی کالا ہے تے کوئل دا رنگ بھی کالا ہے پر کان دی چنج سدا رہندی وشٹار وچ کوئل دی چنج سدا رہندی پکے پکے پھلاں دے وچ ویکھن نو مہاپرشاں دا شریر وی بندیاں والا ہوندا ہے پر منمکھاں دا شریر وی بندیاں والا ہوندا ہے پر ماں پرشاں دے کرم بندیاں والے نہیں ہوندے ساں سنگی جی جنہیں نے جڑا سونا معاف کرنا پارس ہے جڑا ستاں تاتاں نوں سونا بنا کے رکھ دیندا ہے ساس لوہے نوں ٹچ کر دے او ساں سنگی جی لوہا سونا بن جاندا ہے چاندی نوں ٹچ کر دے سونا بن جاندی ہے پارس تانبے نوں ٹچ کر دے سونا بن جاندا ہے پر بابا نند سنگھ دے چرن جہے جیو ناپت ہو گئے دیوتا بن گیا بابا ایشو سنگھ دے چرن جن پارس نہ ستا تاتا نی سونا بنا کے رکھ دینا انہیں مہاپرشا دے چرن جہے جہے جیو ناپت ہوں گے وہ دیوتے بن گئے آ تھی سارے دیوتے بیٹھے ہونا اتے دیوتے بیٹھے ہو سا سنگھ جی یوں یہ ساری بابا ایشو سنگھ کی کرپا ہے جنوب یہ بابا نند سنگھ جی ملنے واسطے گئے نا ایک منمکھ بندے نے سنتاں دی گڈی روک لی جدوں گڈی روک لی بابا جی نے کہا بھائی تو جان دے بندہ بن جا سیاح بن جا اے خیر نہ بندہ نہ بنیا مک دی گل کی لاگے چاگے زمیندار کٹھے ہو گئے انہاں سمجھایا بھائی سنتاں دے نال ویر نہیں چاہیے جان دے مہاپرشاں نوں تین گھنٹے بابا نند سنگھ جی لیٹ ہو گئے اگے پچو منڈی والے مہاپرش لگے کہن جدوں بابا نند سنگھ جی گئے آپ نے نمسکار کی پوچھن لگے پتر نند سے لیٹ کیوں ہو گئے کہنا کیتا پتا جی لیٹ کی ہونا تھی ایک منمکھ ٹکر گیا انہیں میری گڈی روک لی تین گھنٹے لیٹ ہو گیا انہیں لنگنی نہیں دتا بابا جی اچھا آنے جاؤ سورے کو سون پی جاؤ اتل بدل نانک گر تیرا وہ تو جی ہوں نا وہ میں تین پرمان دینا وہ مداری ویچا ہونا تو ایسا کچھ ڈنڈا ہوں ایک گٹکتا ہی ہوں میرے خیال تو تھوڑی جی مٹی رکھ کے نا تو چھوٹیا چھوٹیا نینک نہ پھوک مار جدو پھوک مارتا نا تو کہہ دیا چرلو مرلو ٹیچک کدی وہ پیسے بنا دینا کدی کچھ بنا دینا او بابا رنام سنگھ دے بابا نند سنگھ دی مریادہ بابا جی دے ہاتھ چ سی جو بابا جی نے کر دتا اکال پرخ نو منظور جو بابا نس نے کہتا اکال پرخ نو منظور جو بابا ایشس نے کہتا او ویرو نو منظور او پرمیشر دے لیگ پتر سن جنہاں نے لکھاں بندیاں نو ساتھ سنگھ جی امر دی داد دے کے گرو چرنا نے جوڑیا تو بابا جی نو پتا لگیا بابا رنام سنگھ جی نو کہ تین گھنٹے جٹ نے روک رکھا کہنے جان سول پی جائے گا کہن دی دیری دی پرمی او جٹ نا لگ گیا گھر بیٹھا تڑفے توڑن کئی کہنے کدہ ہو گیا اے گل ایڈی دور کیویں پہنچ گئی جے ٹی وی سینٹر دلی تو خبر ساڈے گھر پہنچ سکدیاں نے فوٹو ساڈے گھر پہنچ سکدیاں نے کہ سنتاں دے بدن نہیں پہنچ سکدے ساتھ سنگھ دی کہن دی دیری سی یہو جہ سول پیا یہو جی درد اٹھی ساری رات سوندا نہیں پنڈ والے سجن کہن لگے نا تینوں کیا سی نا سنتاں دے نال ویر نہیں چاہیے مہاپرشاں دے نال لڑی دا نہیں ہوندا ساتھ سنگھ جی یہ گڈی چ پایا نا جدو گڈی چ پایا تے گڈی چ پا کے تے اینوں لے گئے پچو منڈی اگے ساتھ سنگھ جی بابا نند سنگھ نوں ملے بابا نند سنگھ نوں لگے کہ مہاراج کرپا کرو اینے مورخ نے کل تہاڈی گڈی روکی سی مہاراج کرپا کرو اینوں بخش دیو تے بابا نند سنگھ جی کہندے نے آندرا میں تینوں کچھ نہیں کیا تے جے بابا رنام سنگھ دا کوئی تیر چل گیا نا تے اوتھے پیش میری نہیں جانی جے کوئی بابا رنام سنگھ دا تیر چل گیا نا اوتھے میری پیش نہیں جانی میں تینوں کچھ نہیں کیا کہندے نے کہ بابا نند سنگھ لگے کل مہاراج ای کرو پھر بابا رنام سنگھ کول کرپا کرو سانو نہ لے کے چلو ہوں بابا رنام سنگھ دے کول جانا کوئی خالا جا والا سی جدوں گئے نا بابا نند سنگھ نال لے گئے جت سی یہ گڈی باہر کھلوتی ہے یہ گڈی چ بیٹھا ہے تے انہاں جا کے بےنتی کی نا بابا رنام سنگھ چرنا چ نمسکار کر کے تے بابا جی نے بھائی کیویں آئے انہاں آخیا بابا جی او مورخ جٹ انہیں کل بابا جی گڈی روک لی بابا جی گلتی ہو گئی ان کو کرپا کرو تا وٹ بڑا پی رہا ہے انہوں راضی کر دو جدو سنگت نے یہ گل کہی نا تے بابا رنام سنگھ کہندا اجے او جوندا ہے دھیان دیو کہندا اجے جوندا ہے اے کہن دی دیری تھی بابا رنام سنگھ نے ای کیتا جرے مر گیا گڈی چ بیٹھا سو گیا سسری دی طرح مر گیا سنگت لگی کہن بابا جی وہ پتا لگیا سنگھ پجا بابا جی تو مر بھی گیا اور سنگت لگی کہن بابا جی وہ تو مر گیا وہ مر گیا جی تو بخشاؤ آئے تھی بابا جی نے اچھا بخشاؤ آئے تھی آدھے ہوں جوندا پا نہیں ہوں تو کول بیٹھا تھی نیلا کہندے نے نیلیا مار دھرمراج نو واج اے ہن جوندا تا نہیں ہوندا اینو سچ کھڈ نو کل دیے
1: ਉਹ ਕਿੱਥੇ ਸਾਧ ਸੰਗਤ ਐਵੇਂ ਨਹੀਂ ਕਿਹਾ, ਉਹ ਇੱਕ ਅੱਖਾਂ ਵਾਲਾ ਦੂਜੇ ਨੂੰ ਰਾਹ ਵਿਖਾ ਸਕਦਾ, ਕਦੀ ਅੰਨੇ ਨੂੰ ਅੰਨਾ ਰਾਹ ਪੁੱਛਦਾ ਵੇਖੇ, ਕਦੀ ਕਿਸੇ ਅੰਨੇ ਨੂੰ ਅੰਨਾ ਬੰਦਾ ਵੇਖਿਆ ਕਿਹੜਾ ਕਿ ਅੰਨੇ ਨੂੰ ਰਾਹ ਪੁੱਛੇ, ਤੇ ਕਦੀ ਅੰਨਾ ਅੰਨੇ ਨੂੰ ਰਾਹ ਦੱਸ ਸਕਦਾ, ਅੱਖਾਂ ਵਾਲਾ ਹੀ ਦੂਜੇ ਨੂੰ ਰਾਹ ਦੱਸ ਸਕਦਾ ਜਿਹਦੀਆਂ ਅੱਖਾਂ ਆਪਣੀਆਂ ਠੀਕ ਨੇ। ਵਿਚਾਰ ਚੱਲੀ ਦੀ ਪ੍ਰੇਮੀਓ, ਆਓ ਇਧਰ, ਇਹ ਰਾਜਾ ਇਹਦੇ ਰਾਜ ਵਿਚ ਨਾ ਚੋਰੀਆਂ ਹੋਣੀਆਂ ਸ਼ੁਰੂ ਹੋ ਗਈਆਂ, ਸਿਪਾਹੀਆਂ ਨੂੰ ਝਿੜਕਾਂ ਮਾਰਦਾ, ਮੁਲਾਜ਼ਮਾਂ ਨੂੰ ਝਿੜਕਾਂ ਮਾਰਦਾ, ਰੋਜ਼ ਖਜ਼ਾਨਾ ਟੁੱਟ ਜਾਂਦਾ, ਨਿਤ ਰੋਜ਼ ਨਵੀਂ ਨਵੀਂ ਚੋਰੀ ਹੋ ਜਾਂਦੀ ਹੈ। ਇਸ ਤਰ੍ਹਾਂ ਕਰੋ ਭਾਈ, ਸਖਤਾਈ ਵਰਤੋ। ਰਾਜ ਨੇ ਵੇਖਿਆ ਵੀ ਇਨ੍ਹਾਂ ਦੇ ਸਖਤਾਈ ਵਰਤਣ ਦੇ ਬਾਵਜੂਦ ਵੀ ਫਿਰ ਚੋਰੀਆਂ ਹੁੰਦੀਆਂ ਨੇ ਦੁਨੀਆਂ ਤੇ। ਤਿੰਨ ਕਿਸਮ ਦੇ ਲੋਕ ਨੇ, ਮੋਹਣੀ ਮੋਹਲੀ ਇਤਰਾ ਗੁਣੀਆਂ, ਲੋਭ ਵਿਆਪੀ ਝੂਠੀ ਦੁਨੀਆਂ। ਸਾਹ ਸੰਗਤ ਜੀ, ਇਹ ਰਾਜਾ ਇਹਨੇ ਸੋਚਿਆ ਵੀ ਮੈਨੂੰ ਵੀ ਭੇਸ ਬਦਲ ਕੇ ਦੇਖਣਾ ਚਾਹੀਦਾ ਵੀ ਚੋਰ ਕਿਹੋ ਜਿਹੇ ਨੇ, ਕਿੱਥੇ ਰਹਿੰਦੇ ਨੇ। ਰਾਜੇ ਨੇ ਚੋਰਾਂ ਵਾਲੇ ਕੱਪੜੇ ਸਲਾਲੇ, ਕਾਲੇ ਕੱਪੜੇ। ਜਦੋਂ ਰਾਜੇ ਨੇ ਚੋਰਾਂ ਵਾਲੇ ਕੱਪੜੇ ਸਲਾਲੇ ਨਾ, ਰਾਤ ਦੇ 11-12 ਵਜੇ ਨੇ, ਤੇ ਰਾਜਾ ਆਪਣੇ ਰਾਜ ਤੋਂ ਬਾਹਰ ਕੀ ਦੇਖਦਾ ਵੀ ਤਿੰਨ ਚੋਰ ਬੈਠੇ ਨੇ, ਤਿੰਨ ਬੰਦੇ ਬੈਠੇ ਨੇ, ਆਪਸ ਵਿਚ ਗੱਲਾਂ ਕਰ ਰਹੇ ਨੇ। ਅਸਲ ਵਿਚ ਤਿੰਨ ਚੋਰ ਸੀ, ਆਹੜੇ ਤਿੰਨ ਕਿਸਮ ਦੇ ਅਸੀਂ ਬੰਦੇ ਆ ਨਾ, ਅਸੀਂ ਤਿੰਨੇ ਕਿਸਮ ਦੇ ਚੋਰ ਆ। ਚੋਰ ਇਕ ਰਜੋ ਗੁਣੀ, ਦੂਜੇ ਤਮੋ ਗੁਣੀ, ਤੀਜੇ ਸਤੋ ਗੁਣੀ। ਤੁਸੀਂ ਕਹੋਗੇ ਜੀ ਸਤੋ ਗੁਣ ਤੇ ਮਹਾਂਪੁਰਸ਼ਾਂ ਵਿਚ ਵੀ ਹੁੰਦਾ, ਪਰ ਬਾਣੀ ਕਹਿੰਦੀ ਸਾਧ ਕੀ ਮਹਿਮਾ ਤੇ ਗੁਣ ਤੋਂ ਦੂਰ। ਉਹ ਤਿੰਨਾਂ ਗੁਣਾਂ ਤੂੰ ਚੌਥੇ ਗੁਣ ਚ ਵਿਚਰਦੇ ਨੇ। ਉਹ ਚੌਥਾ ਗੁਣ ਕਿਹੜਾ? ਬਰਮ ਪੇਖਾ, ਬਰਮ ਸੁਣੀਆਂ, ਬਰਮ ਨਦਰੀ ਆਇਆ। ਜਿਵੇਂ ਸ਼ੀਸ਼ੇ ਚ ਨੀਲੇ ਸ਼ੀਸ਼ੇ ਚ ਮੂੰਹ ਵੇਖੀਏ ਤਦ ਵੀ ਆਪਣਾ ਰੂਪ ਨਜ਼ਰ ਆਉਂਦਾ, ਹਰੇ ਚ ਵੇਖੀਏ ਤਦ ਵੀ ਆਪਣਾ ਚਿਹਰਾ ਦਿਸਦਾ, ਚਿੱਟੇ ਚ ਵੇਖੀਏ ਤਦ ਵੀ ਆਪਣਾ ਚਿਹਰਾ ਦਿਸਦਾ। ਮਹਾਂਪੁਰਸ਼ ਜਿੱਧਰ ਵੀ ਝਾਤੀ ਮਾਰਦੇ ਨੇ ਉਹਨਾਂ ਨੂੰ ਸਾਰਾ ਸੰਸਾਰ ਨਾ ਆਪਣਾ ਰੂਪ ਨਜ਼ਰ ਆਉਂਦਾ। ਇਹਨੂੰ ਬਰਮ ਕਹਿੰਦੇ ਨੇ। ਬਰਮ ਇਹਨੂੰ ਜਿਵੇਂ ਭਾਈ ਆਪਾਂ ਵਿਚਾਰ ਕੇ ਦੇਖੀਏ, ਭਾਈ ਕਨਈਆ ਸਾਰਿਆਂ ਨੂੰ ਪਾਣੀ ਪਿਲਾਉਂਦਾ ਤੇ ਉਹਦੀ ਦ੍ਰਿਸ਼ਟੀ ਬ੍ਰਹਮ ਸੀ, ਤੇ ਜਿਹੜਾ ਮਹਾਂਪੁਰਸ਼ ਹੁੰਦੇ ਨੇ ਆਪਣੇ ਆਪ ਨੂੰ ਸੁਣਾਉਂਦੇ ਨੇ, ਆਪਣ ਜਸ ਆਪ ਹੀ ਆਪੇ ਕਰਦੇ ਨੇ, ਆਪੇ ਸੁਣਦੇ ਨੇ। ਇਉਂ ਇਹ ਬਰਮ ਆਪੇ ਕਰਨਾ, ਆਪੇ ਸੁਣਨਾ, ਆਪਣੇ ਆਪ ਨੂੰ ਜੇ ਜਸ ਕਰ ਰਿਹਾ ਤੇ ਸਾਧ ਸੰਗਤ ਜੀ ਆਪਣੇ ਆਪ ਨੂੰ ਕਹਿ ਰਹੇ, ਆਪ ਸੁਣ ਰਹੇ ਆ। ਜੇ ਜਿੱਧਰ ਵੀ ਦੇਖਣਾ ਤਿੰਨ ਗੁਣ ਹੁੰਦੇ ਨੇ ਬਰਮ ਗਿਆਨੀ ਚ, ਬ੍ਰਹਮ ਨੇਸ਼ਟੀ, ਬਰਮ ਸਰੋਤੀ, ਬਰਮ ਵਗਤਾ। ਬਰਮ ਗਿਆਨੀ ਬਰਮ ਕਾ ਵਗਤਾ, ਬਾਣੀ ਸਿੱਧ ਕਰਦੀ ਹੈ। ਹੁਣ ਰਾਜਾ ਇਹਨੇ ਦੇਖਿਆ ਵੀ ਤਿੰਨ ਚੋਰ ਬੈਠੇ ਨੇ, ਗੱਲਾਂ ਕਰ ਰਹੇ ਨੇ। ਰਾਜਾ ਨਾ ਇਹਨਾਂ ਦੇ ਨੇੜੇ ਲੱਗਿਆ। ਪਹਿਲਾ ਚੋਰ ਦੂਜੇ ਚੋਰ ਨੂੰ ਕਹਿੰਦਾ ਬਈ ਆਪਣੇ ਆਪਣੇ ਨਾਲ ਗੁਣ ਦੱਸੀਏ। ਪਹਿਲਾ ਚੋਰ ਕਹਿੰਦਾ ਵੀ ਮੇਰੇ ਚ ਤਾਂ ਇਹ ਗੁਣ ਹੈ, ਜਿੱਥੇ ਮਰਜ਼ੀ ਖਜ਼ਾਨਾ ਦੱਬਿਆ ਹੋਵੇ ਮੈਂ ਸੁੰਘ ਕੇ ਦੱਸ ਦਿੰਦਾ ਫਲਾਣੀ ਥਾਂ ਖਜ਼ਾਨਾ ਪਿਆ। ਚੋਰ ਕਹਿਣ ਲੱਗੇ ਤਾਂ ਬੜੀ ਮੌਜ ਲੱਗਦੀ ਵੀ ਆਪਾਂ ਨੂੰ ਹੈ ਤੇਰੇ ਚ ਇਹੋ ਜਿਹਾ ਗੁਣ ਵੀ ਖਜ਼ਾਨੇ ਦਾ ਪਤਾ ਸੁੰਘ ਕੇ ਦੱਸ ਦਿੰਦਾ। ਦੂਜੇ ਚੋਰ ਨੂੰ ਪੁੱਛਦੇ ਤੇਰੇ ਚ ਕੀ ਗੁਣ ਹੈ? ਕਹਿੰਦਾ ਜਿੱਥੇ ਮਰਜ਼ੀ ਨਾ ਖਜ਼ਾਨਾ ਦੱਬਿਆ ਹੋਵੇ ਪਤਾ ਲੱਗਣਾ ਚਾਹੀਦਾ। ਕਹਿੰਦਾ ਮੈਨੂੰ ਪਤਾ ਲੱਗਣਾ ਚਾਹੀਦਾ, ਬਿਨਾਂ ਚਾਬੀ ਤੂੰ ਤਾਲਾ ਤੋੜ ਕੇ ਇੱਕ ਮਿੰਟ ਚ ਰੱਖ ਦੇਣਾ। ਉਹ ਦੂਜੇ ਦੋਨੋਂ ਚੋਰ ਕਹਿੰਦੇ ਨੇ, ਪਹਿਲਾਂ ਤਾਂ ਤੀਜਾ ਕਹਿੰਦੇ ਭਾਈ ਇਹ ਤਾਂ ਬੜਾ ਵੱਡਾ ਗੁਣ ਹੈ ਬਈ ਜੇ ਤੂੰ ਬਿਨਾਂ ਚਾਬੀ ਤੂੰ ਤਾਲਾ ਤੋੜ ਦੇਵੇ ਖਜ਼ਾਨੇ ਦਾ ਤੇ ਇਸ ਤੂੰ ਵੱਡਾ ਗੁਣ ਕਿਹੜਾ? ਤੇ ਉਹਨਾਂ ਤੀਜੇ ਚੋਰ ਨੂੰ ਪੁੱਛਿਆ, ਇਹ ਰਾਜਾ ਵੀ ਇਹਨਾਂ ਦੇ ਨੇੜੇ ਲੱਗ ਗਿਆ, ਹੁਣ ਨੇੜੇ ਹੁੰਦਾ ਜਾਂਦਾ। ਸਾਧ ਸੰਗਤ ਜੀ ਉਹ ਰਾਜਾ ਸੀ, ਉਹ ਚੋਰ ਨਹੀਂ ਸੀ, ਪਰ ਉਹਨੇ ਚੋਰ ਲੱਭਣ ਵਾਸਤੇ ਨਾ ਚੋਰਾਂ ਨੂੰ ਸਿੱਧੇ ਰਸਤੇ ਪਾਉਣ ਵਾਸਤੇ ਚੋਰ ਬਣਨਾ ਪਿਆ, ਚੋਰਾਂ ਦੇ ਕੱਪੜੇ ਪਾਉਣੇ ਪਏ। ਬਾਬਾ ਆਨੰਦ ਸਿੰਘ ਸਾਧ ਸੰਗਤ ਚ ਗੁਰੂ ਨਾਨਕ ਸੀ, ਉਹ ਸਰੀਰ ਨਹੀਂ ਸੀ, ਪਰ ਉਹਨੂੰ ਨਾ ਸਰੀਰਾਂ ਵਿਚੋਂ ਕੱਢਣ ਵਾਲੇ ਲੋਕਾਂ ਨੂੰ ਨਾ ਸਰੀਰਾਂ ਵਿਚ ਆਈ ਦੁਨੀਆਂ ਨੂੰ ਕੱਢਣ ਵਾਸਤੇ ਆਪਣਾ ਸਰੀਰ ਰੂਪੀ ਕੱਪੜਾ ਪਾਉਣਾ ਪਿਆ। ਜਿਵੇਂ ਰਾਜਾ ਚੋਰ ਨਹੀਂ ਸੀ, ਉਹਨੂੰ ਚੋਰਾਂ ਵਾਲੇ ਕੱਪੜੇ ਪਾਉਣੇ ਪਏ ਥੋੜੇ ਸਮੇਂ ਵਾਸਤੇ ਚੋਰ ਲੱਭਣ ਵਾਸਤੇ। ਉਹ ਸਾਸ ਤੀਜਾ ਚੋਰ, ਚੋਰ ਪੁੱਛਣ ਵੀ ਤੇਰੇ ਚ ਕੀ ਗੁਣ ਹੈ? ਕਹਿੰਦਾ ਵੇਖੋ ਭਾਈ ਤੁਹਾਡੇ ਚੋਂ ਇੱਕ ਤਾਂ ਕਹਿੰਦਾ ਜਿੱਥੇ ਮਰਜ਼ੀ ਖਜ਼ਾਨਾ ਦੱਬਿਆ ਹੋਵੇ ਮੈਂ ਸੁੰਘ ਕੇ ਦੱਸ ਦਿੰਦਾ, ਦੂਜਾ ਕਹਿੰਦਾ ਕਿ

ਦੂਜਾ ਕਹਿੰਦਾ ਜੀ ਖਜ਼ਾਨੇ ਦਾ ਪਤਾ ਲੱਗਣਾ ਚਾਹੀਦਾ, ਜਿਹੋ ਦਾ ਮਰਜ਼ੀ ਤਾਲਾ ਲੱਗਾ ਹੋਵੇ, ਲੋਕ ਲੱਗਾ ਹੋਵੇ, ਬਿਨਾਂ ਚਾਬੀ ਤੂੰ ਖੋਲ ਕੇ ਰੱਖ ਦੇਣਾ। ਤੀਜਾ ਕਹਿੰਦਾ ਜੀ ਲੋਕ ਖੁੱਲਣਾ ਚਾਹੀਦਾ, ਲੋਕ ਖੁੱਲਣਾ ਚਾਹੀਦਾ, ਤੇ ਮਹਾਰਾਜ ਅੱਖ ਦੇ ਫੁਲਕਾਰੇ ਤੇ ਖਜ਼ਾਨਾ ਬਾਹਰ ਕੱਢ ਕੇ ਰੱਖ ਦੇਣਾ ਭਾਵੇਂ ਪਤਾਲ ਚ ਦੱਬਿਆ ਹੋਵੇ। ਰਾਜਾ ਕਹਿੰਦਾ ਬੜੇ ਚੰਗੇ ਗੁਣ ਨੇ ਤੁਹਾਡੇ ਤੇ, ਤੇ ਰਾਜੇ ਨੂੰ ਕਹਿੰਦੇ ਨੇ ਤੇਰੇ ਚ ਕੀ ਗੁਣ ਹੈ? ਤੂੰ ਕਹਿੰਦਾ ਮੈਂ ਵੀ ਤੁਹਾਡਾ ਭਰਾ। ਰਾਜਾ ਕਹਿੰਦਾ ਖੁਦਾ ਦਾ ਖਾਸਤਾ, ਕਹਿੰਦਾ ਵੀ ਹੈ ਤਾਂ ਮੈਂ ਵੀ ਚੋਰੀ। ਕਹਿੰਦਾ ਰੱਬ ਨਾ ਕਰੇ ਜੇ ਤੁਸੀਂ ਤਿੰਨੇ ਚੋਰੀ ਕਰਦੇ ਫੜੇ ਜਾਓ ਨਾ। ਕਹਿੰਦਾ ਮੇਰੇ ਚ ਆਹ ਗੁਣ ਹੈ, ਜੇ ਮੈਂ ਆਪਣੀ ਦਾੜੀ ਲਾ ਰਿਹਾ ਤੁਹਾਨੂੰ ਤਿੰਨਾਂ ਨੂੰ ਬਰੀ ਕਰ ਸਕਦਾ। ਔਰ ਰਾਜਾ ਜੀ ਕਹਿੰਦਾ ਜੇ ਦਾੜੀ ਲਾ ਰਿਹਾ ਤੁਹਾਨੂੰ ਤਿੰਨਾਂ ਨੂੰ ਬਰੀ ਕਰ ਸਕਦਾ। ਚੋਰ ਕਹਿੰਦੇ ਨੇ ਮੌਜ ਬਣ ਗਈ, ਹੈਂ ਫਿਰ ਆਪਾਂ ਨੂੰ ਡਰ ਗਿਆ ਵੇ, ਜੇ ਦਾੜੀ ਤੁਹਾਡੇ ਦਾੜੀ ਲਾਉਣ ਆਪਾਂ ਬਰੀ ਹੋ ਸਕਦੇ ਹਾਂ। ਕਹਿੰਦੇ ਚਲੋ ਭੰਨੀਏ ਰਾਜ ਦਾ ਖਜ਼ਾਨਾ। ਇੱਕ ਨੇ ਜਾ ਕੇ ਸੁੰਘਿਆ, ਦੂਜੇ ਨੇ ਦੇਖਿਆ ਤੇ ਖਜ਼ਾਨਾ ਦੱਬਿਆ, ਦੂਜੇ ਨੇ ਤਾਲਾ ਬਿਨਾਂ ਚਾਬੀ ਤੋਂ ਖੋਲਤਾ, ਤੀਜੇ ਨੇ ਖਜ਼ਾਨਾ ਕੱਢ ਦਿੱਤਾ। ਰਾਜੇ ਨੇ ਵੇਖਿਆ ਖਜ਼ਾਨਾ ਲੈ ਗਏ ਨੇ, ਇੱਕ ਪਾਸੇ ਹੋ ਗਿਆ। ਹੁਕਮ ਦਿੱਤਾ ਸਿਪਾਹੀਆਂ ਵਗੈਰਾ ਨੂੰ, ਕਹਿੰਦਾ ਫੜ ਲਓ ਤਿੰਨੇ ਚੋਰ। ਉਹ ਵਿਚਾਰੇ ਫੜੇ ਗਏ, ਜਦੋਂ ਫੜੇ ਗਏ ਰਾਜਾ ਦਾ ਹੋ ਗਿਆ ਇੱਕ ਪਾਸੇ, ਉਹਨੇ ਦੇਖਿਆ ਵੀ ਚੌਥਾ ਬੰਦਾ ਕਿੱਥੇ ਗਿਆ, ਉਹ ਦਾੜੀ ਲਾਉਣ ਵਾਲਾ ਕਿੱਥੇ ਗਿਆ। ਉਹ ਜਿਹੜਾ ਕਹਿੰਦਾ ਵੀ ਦਾੜੀ ਲਾ ਰਿਹਾ ਤੈਨੂੰ ਸਾਰੇ ਬਰੀ ਕਰ ਦੋ, ਗਿਆ ਕਿੱਥੇ ਦਾੜੀ ਲਾਉਣ ਵਾਲਾ। ਉਹ ਸਾਫ ਸਹੀ ਜਦ ਦਿਨ ਚੜਿਆ ਨਾ ਵਿਚਾਰੇ ਫੜੇ ਤਾਂ ਗਏ, ਰਾਜੇ ਦਾ ਲੱਗਿਆ ਦਰਬਾਰ। ਤਾਂ ਰਾਜਾ ਨਾ ਹੁਕਮ ਕੀਤਾ ਸਾਫ ਸਿੰਘ ਜੀ ਕਿ ਤਿੰਨੇ ਚੋਰ ਉਹਨਾਂ ਜਿਹੜੇ ਤਿੰਨੇ ਚੋਰ ਰਾਤ ਦੇ ਫੜੇ ਨੇ ਉਹਨਾਂ ਨੂੰ ਪੇਸ਼ ਕੀਤਾ ਜਾਏ। ਜਦੋਂ ਰਾਜੇ ਦੇ ਸਾਹਮਣੇ ਤਿੰਨੇ ਚੋਰ ਪੇਸ਼ ਹੋਏ, ਰਾਜਾ ਪੁੱਛਦਾ ਇਹਨਾਂ ਨੂੰ ਭਾਈ ਚੋਰੀਆਂ ਕਿਉਂ ਕਰਦੇ ਹੋ? ਹੁਣ ਜਿਹੜਾ ਚੋਰ ਸਾਹਮਣੇ ਤੇ ਫੜਿਆ ਗਿਆ ਉਹਨੇ ਕੋਲ ਮੁੱਕਰਨ ਦੀ ਗੁਜਾਇਸ਼ ਕਿੱਥੇ ਹੈ? ਉਹ ਕਹਿੰਦੇ ਮਹਾਰਾਜ ਕੀ ਦੱਸੀਏ, ਗੁਜ਼ਾਰਾ ਨਹੀਂ ਹੁੰਦਾ। ਰਾਜਾ ਕਹਿੰਦਾ ਐਂ ਦੱਸੋ ਤੁਹਾਡੇ ਚ ਗੁਣ ਕੀ ਨੇ? ਪਹਿਲਾਂ ਕਹਿੰਦਾ ਜੀ ਮੇਰੇ ਚ ਗੁਣ ਹੈ ਜਿੱਥੇ ਮਰਜ਼ੀ ਖਜ਼ਾਨਾ ਦੱਬਿਆ ਹੋਵੇ, ਜਿੱਥੇ ਮਰਜ਼ੀ ਖਜ਼ਾਨਾ ਦੱਬਿਆ ਹੋਵੇ ਮੈਂ ਨਾ ਸੁੰਘ ਕੇ ਦੱਸ ਦਿੰਦਾ। ਰਾਜਾ ਕਹਿੰਦਾ ਬਹੁਤ ਚੰਗਾ ਗੁਣ ਹੈ, ਕਮਾਲ ਦਾ ਗੁਣ ਹੈ। ਰਾਜਾ ਦੂਜੇ ਨੂੰ ਪਤਾ ਤੇਰੇ ਚ ਕੀ ਗੁਣ ਹੈ? ਕਹਿੰਦਾ ਖਜ਼ਾਨੇ ਦਾ ਪਤਾ ਲੱਗਣਾ ਚਾਹੀਦਾ। ਕਹਿੰਦਾ ਬਿਨਾਂ ਜੋ ਦਾ ਮਰਜ਼ੀ ਤਾਲਾ ਹੋਵੇ ਬਿਨਾਂ ਚਾਬੀ ਤੂੰ ਖੋਲ ਕੇ ਰੱਖ ਦਿੰਦਾ। ਰਾਜਾ ਕਹਿੰਦਾ ਵੀ ਇਹ ਵੀ ਬੜਾ ਕਮਾਲ ਦਾ ਗੁਣ ਹੈ। ਜਦੋਂ ਰਾਜਾ ਤੀਜੇ ਨੂੰ ਪੁੱਛਦਾ ਨਾ, ਤੇ ਜਿਹੜਾ ਦੂਜਾ ਬੰਦਾ ਸੁਣ ਉਹਨੇ ਰਾਜ ਨੂੰ ਪਛਾਣ ਲਿਆ, ਤੇ ਬੰਦਾ ਰਾਜ ਵਾਲਾ, ਇਹਦੇ ਰਾਜ ਵਾਲਾ ਬੰਦਾ ਦੂਜੇ ਨੇ ਪਛਾਣਿਆ। ਮਹਾਂਪੁਰਸ਼ਾਂ ਦੀ ਸਮਝ ਕਰੋੜਾਂ ਵਿੱਚ ਕਿਸੇ ਭਾਗਾਂ ਵਾਲੇ ਨੂੰ ਆਉਂਦੀ ਹੈ, ਤੇ ਉਹ ਅਜੇ ਰਾਜੇ ਨੂੰ ਚੋਰ ਨੇ ਪਛਾਣਿਆ ਦੂਜੇ ਨੇ। ਉਹਨੇ ਸੋਚਿਆ ਇਹ ਬੰਦਾ ਰਾਜ ਵਾਲਾ, ਤੇ ਜਦੋਂ ਰਾਜਾ ਤੀਜੇ ਨੂੰ ਪੁੱਛਣ ਲੱਗਾ ਵੀ ਤੇਰੇ ਚ ਕੀ ਗੁਣ ਹੈ, ਉਹ ਕਹਿਣ ਲੱਗਾ ਮਹਾਰਾਜ ਪਹਿਲਾਂ ਖਜ਼ਾਨਾ ਸੌਂ ਕੇ ਦੱਸਦਾ, ਦੂਜਾ ਜਿਹੜਾ ਬਿਨਾਂ ਚਾਬੀ ਤੂੰ ਤਾਲਾ ਖੋਲ ਦਿੰਦਾ, ਤਾਲਾ ਖੁੱਲਣਾ ਚਾਹੀਦਾ। ਕਹਿੰਦਾ ਮਹਾਰਾਜ ਭਾਵੇਂ ਪਤਾਲ ਵਿੱਚ ਖਜ਼ਾਨਾ ਦੱਬਿਆ ਹੋਵੇ ਅੱਖ ਦੇ ਫੰਕਾਰੇ ਚ ਕੱਢ ਕੇ ਬਾਹਰ ਰੱਖ ਦਿੰਦਾ। ਹੈ ਰਾਜਾ ਕਹਿੰਦਾ ਵੀ ਗੁਣ ਦਾ ਤੁਹਾਡੇ ਚ ਬੜੇ ਕਮਾਲ ਦੇ ਨੇ, ਜਿਹੜਾ ਦੂਜਾ ਜੀ ਉਹਨੇ ਰਾਜ ਨੂੰ ਪਛਾਣ ਲਿਆ। ਤੇ ਰਾਜਾ ਆਂਦਾ ਤਿੰਨਾਂ ਨੂੰ ਆਂਦਾ, ਤਿੰਨਾਂ ਚੋਰਾਂ ਨੂੰ ਕਹਿੰਦਾ ਤੁਹਾਨੂੰ ਸਜ਼ਾ ਕੀ ਦਈਏ? ਤੇ ਜਿਹੜਾ ਦੂਜਾ ਚੋਰ ਹੈ ਕਹਿੰਦਾ ਸਜ਼ਾ ਕੀ ਦੇਣੀ ਸੀ, ਦੇਣੀ ਹੈ ਆਪੇ ਤਾਂ ਤੁਸੀਂ ਰਾਤੀ ਆਖਿਆ ਸੀ ਤਿੰਨੇ ਚੋਰੀ ਕਰਦੇ ਫੜੇ ਜਾਈਏ, ਦਾੜੀ ਹਿਲਾ ਦਿਆ ਤਿੰਨਾਂ ਨੂੰ ਬਰੀ ਕਰ ਸਕਣਾ, ਹੁਣ ਤੁਸੀਂ ਵੀ ਦਾੜੀ ਲਾ ਦੋ। ਔਰ ਰਾਜਾ ਹੱਸ ਪਿਆ, ਕਹਿੰਦਾ ਜਿੰਨਾ ਧਨ ਚਾਹੀਦਾ ਲੈ ਜਾਓ, ਅੱਗੂ ਵਾਸਤੇ ਬੰਦੇ ਬਣੋ। ਔਰ ਜਿਵੇਂ ਰਾਜੇ ਨੇ ਦਾੜੀ ਲਾ ਕੇ ਤਿੰਨੇ ਚੋਰ ਬਰੀ ਕਰ ਦਿੱਤੇ, ਬਾਬਾ ਈਸ਼ਰ ਸਿੰਘ ਵਾਸਤੇ ਉਹ ਮੁਕਤੀ ਜੀਵ ਨੂੰ ਦੇਣੀ ਦਾੜੀ ਲਾਉਣ ਦੀ ਨਹੀਂ ਆਈ ਸੀ ਤਿਆਰ। ਤੇ ਹੁਣ ਸਮਾਂ ਇਜਾਜ਼ਤ, ਸਾਰੀ ਜ਼ਿੰਦਗੀ ਫਤਿਹ ਨਹੀਂ ਬੁਲਾਈ। ਪਟਿਆਲੇ ਦਾ ਮਹਾਰਾਜਾ ਇੱਕ ਵਾਰੀ ਬਾਬਾ ਈਸ਼ਰ ਸਿੰਘ ਜੀ ਨੂੰ ਮਿਲਣ ਵਾਸਤੇ ਆਇਆ। ਉਹ ਨਹੀਂ ਵੀ ਬਾਬਾ ਨੰਦ ਸਿੰਘ ਜੀ ਦੇ ਚਰਨਾਂ ਵਿੱਚ ਬਾਬਾ ਈਸ਼ਰ ਸਿੰਘ ਜੀ ਸੇਵਾ ਕਰਦੇ ਸਨ। ਬਾਬਾ ਨੰਦ ਸਿੰਘ ਜੀ ਪ੍ਰਸ਼ਾਦਾ ਸ਼ਾਗਰਾ ਨੇ, ਤੇ ਪਟਿਆਲੇ ਵਾਲੇ ਰਾਜੇ ਦਾ ਫਰਨਾ ਬਣਿਆ ਕਿ ਕਦੀ ਮੈਨੂੰ ਨਾ ਇਹ ਮਹਾਂਪੁਰਸ਼ਾਂ ਦਾ ਸੀਤ ਪ੍ਰਸਾਦ ਮਿਲ ਜੇ। ਸੰਤ ਲੱਗੇ ਇਹ ਫਰਨਾ ਬਣਿਆ। ਹੁਣ ਬਾਬਾ ਜੀ ਦਾ ਅੰਤਰਜਾਮੀ ਤੇ ਸੱਦਿਆ ਬਾਬਾ ਈਸ਼ਰ ਸਿੰਘ ਨੂੰ, ਕਹਿੰਦੇ ਪੁੱਤਰ ਈਸ਼ਰ ਆਹ ਲੈ ਪ੍ਰਸ਼ਾਦ, ਇਹ ਮਹਾਰਾਜੇ ਪਟਿਆਲੇ ਨੂੰ ਨਾ ਫਲਾਣੇ ਫਲਾਣੇ ਕਮਰੇ ਚ ਲੈ ਜਾ, ਤੇ ਨਾਲੇ ਬਿਠਾ ਦੇ, ਨਾਲੇ ਨੂੰ ਪ੍ਰਸ਼ਾਦ ਦੇ। ਜਦੋਂ ਪ੍ਰਸ਼ਾਦ ਛਕਿਆ ਨਾ, ਪ੍ਰਸ਼ਾਦਾ ਛਕਿਆ, ਮਹਾਂਪੁਰਸ਼ਾਂ ਦਾ ਸੀਤ ਪ੍ਰਸਾਦ, ਦਮੇ ਵਾਲੀ ਦੁਬਾਰੇ ਦਾ ਜੂਠਾ ਖਾਵਾਂਗੇ ਨਾ ਦਮਾ ਲੱਗ ਜੂ, ਮਲੇਰੀਆ ਦਾ ਜੂਠਾ ਖਾਵਾਂ ਮਲੇਰੀਆ ਹੋਜੂ, ਕੈਂਸਰ ਵਾਲੇ ਦਾ ਜੂਠਾ ਖਾਵਾਂਗੇ ਕੈਂਸਰ ਹੋਜੂ, ਜੇ ਮਹਾਂਪੁਰਸ਼ਾਂ ਦਾ ਜੂਠਾ ਖਾਵਾਂਗੇ ਨਾ ਨਾਮ ਜਪਣ ਵਾਲਿਆਂ ਦਾ, ਫਿਰ ਨਾਮ ਦੇ ਕੀਟਾਣੂ ਅੰਦਰ ਚਲੇ ਜਾਣਗੇ, ਅੰਦਰ ਚਲੇ ਜਾਣਗੇ ਨਾਮ ਦੇ ਕੀਟਾਣੂ। ਪਿਆਰੋ, ਜਿਵੇਂ ਦਮੇ ਦਾ ਮਰੀਜ਼ ਸਮਾਂ ਕੋਲ ਹੈ ਨੀ, ਘੜੀ ਮਾਫ਼ ਨੀ ਕਰਦੀ, ਪਰ ਕੀ ਕਰੀਏ, ਉਹ ਕਿਵੇਂ ਇੰਨਾ ਪਾਣੀ ਆਇਆ ਉਹ ਤਾਂ ਖਿੱਲਰ ਪੁੱਲਰ ਗਿਆ ਜਿੱਧਰੋਂ ਆਇਆ। ਜਿਵੇਂ ਦੁਕਾਨ ਦਾ ਨਾ ਵਰਾਇਟੀ ਦਿਖਾਉਂਦਾ ਨਾ, ਵਰਾਇਟੀ ਕੱਪੜੇ ਵਾਲੇ ਕੋਲ ਜਾਈਏ ਨਾ, ਜਿਹੜੇ ਕੱਪੜਾ ਪਸੰਦ ਕਰ, ਆਹ ਤਾਂ ਪਰਮੇਸ਼ਰ ਨੇ ਵਰਾਇਟੀ ਦਿਖਾਈ। ਵਰਾਇਟੀ 12 ਕੋਹ ਤੇ ਦੀਵਾ ਜਗਣਾ, ਮਾਵਾਂ ਨੇ ਪੁੱਤਰ ਨੀ ਸਿਆਣਨੇ, ਆਹ ਨਾਨਕ ਸਰ ਵਰਗੇ ਠਾੜ, ਇਹਨਾਂ ਵਿੱਚੋਂ ਧਰਮ ਦੀ ਆਵਾਜ਼ ਨਿਕਲੇਗੀ। ਇੱਥੇ ਬਚਣ ਦਾ ਨਾ ਇੱਕ ਬਚਣ ਦਾ ਕੇਂਦਰ ਆਹੀ ਹੈ। ਜਿਵੇਂ ਮੈਡੀਕਲ ਕਾਲਜ ਹੋਰ ਨੇ, ਆਰਟਸ ਦੇ ਕਾਲਜ ਹੋਰ ਨੇ, ਆਹ ਜਿਹੜੇ ਨਾਨਕਸਰ ਵਰਗੇ ਠਾੜ, ਰਾੜਾ ਸਾਹਿਬ ਵਰਗੇ ਠਾੜ, ਇਹ ਪ੍ਰੇਮੀਓ ਨਾਮ ਦੀਆਂ ਯੂਨੀਵਰਸਿਟੀਆਂ ਨੇ, ਵਰਾਇਟੀਆਂ। ਇੱਥੋਂ ਸਰਟੀਫਿਕੇਟ ਲਿਆ ਪਹਿਲਾਂ ਬਾਬਾ ਹਰਨਾਮ ਸਿੰਘ ਤੂੰ, ਬਾਬਾ ਨੰਦ ਸਿੰਘ ਜੀ ਨੇ, ਤੇ ਬਾਬਾ ਨੰਦ ਸਿੰਘ ਤੂੰ ਸਰਟੀਫਿਕੇਟ

सब संग चल चलो मार्ग गोविंद मिले पा जपिए हर बिंद।

ਸੱਚੇ ਪਾਤਸ਼ਾਹ ਜੀ ਦੀ ਜਿਨ੍ਹਾਂ ਦੇ ਉੱਪਰ ਬਖਸ਼ਿਸ਼ ਹੋ ਜਾਵੇ, ਰਹਿਮਤ ਹੋ ਜਾਵੇ, ਉਹ ਫਿਰ ਸਭ ਕੁਛ ਪਾ ਕੇ ਵੀ ਆਪਣਾ ਜੀਵਨ ਨਿਮਰਤਾ ਦਾ ਜੀਵਨ ਬਤੀਤ ਕਰਦੇ ਹਨ। ਕਈ ਵੇਰਾ ਮਨੁੱਖ ਧਨ ਦੌਲਤ ਪ੍ਰਤਿਸ਼ਠਾ ਪਾ ਕੇ ਹੰਕਾਰਿਆ ਜਾਂਦਾ, ਪਰ ਐਸੇ ਵਿਅਕਤੀ ਕਦੇ ਵੀ ਸੰਸਾਰ ਵਿੱਚ ਮਾਨ ਨਹੀਂ ਪਾਉਂਦੇ। ਜਿਨ੍ਹਾਂ ਨੇ ਸਭ ਕੁਛ ਪਾ ਕੇ ਵੀ ਨਿਮਰਤਾ ਧਾਰਨ ਕੀਤੀ ਹੈ, ਉਹਨਾਂ ਦਾ ਸਦਾ ਆਦਰ ਹੋਇਆ, ਉਹਨਾਂ ਦਾ ਸਦਾ ਸਤਿਕਾਰ ਕੀਤਾ ਸੰਸਾਰ ਨੇ। ਕਬੀਰ ਜੀ ਕਹਿ ਰਹੇ ਹਨ ਕਿ ਬਾਂਸ ਬੜਾ ਹੀ ਬੂਡਿਆ, ਇਉਂ ਮਤ ਬੂਡੋ ਕੋਏ, ਚੰਦਨ ਕੇ ਨਿਕਟੇ ਬਸੇ ਬਾਂਸ ਸੁਗੰਧ ਨਾ ਹੋਏ। ਚੰਦਨ ਦੇ ਬੂਟੇ ਦੇ ਆਲੇ ਦੁਆਲੇ ਜਿਤਨੀ ਬਨਸਪਤੀ ਹੁੰਦੀ ਹੈ ਸਾਰੀ ਹੀ ਚੰਦਨ ਹੋ ਜਾਂਦੀ ਹੈ, ਪਰ ਇੱਕ ਬਾਂਸ ਚੰਦਨ ਨਹੀਂ ਹੁੰਦਾ, ਕਿਉਂਕਿ ਉਹ ਅਹੰਕਾਰ ਹੈ, ਹੰਕਾਰੀ ਹੈ। ਉਸ ਦੇ ਵਿੱਚ ਪੰਜ ਦੋਸ਼ ਹਨ। ਇੱਕ ਤਾਂ ਉਹ ਸਾਰਿਆਂ ਤੋਂ ਆਪਣੇ ਆਪ ਨੂੰ ਉੱਚਾ ਸਮਝਦਾ ਕਿ ਮੈਂ ਸਾਰੀ ਬਨਸਪਤੀ ਤੋਂ ਉੱਚਾ ਹਾਂ। ਦੂਸਰਾ, ਉਹ ਗੰਢਾਂ ਵਾਲਾ ਹੁੰਦਾ। ਤੀਸਰਾ, ਕੋਈ ਉਸ ਨੂੰ ਪਿਆਰ ਦੇ ਨਾਲ ਵੀ ਹੱਥ ਫੇਰੇ ਤਾਂ ਛੋਟੇ ਛੋਟੇ ਕੰਢੇ ਚੁੱਭ ਜਾਂਦੇ ਹਨ ਹੱਥ ਵਿੱਚ। ਤੇ ਚੌਥਾ, ਉਹਦੇ ਵਿੱਚ ਇਹ ਅਵਗੁਣ ਹੈ ਕਿ ਬਾਹਰੋਂ ਬੜਾ ਪੱਕਾ ਔਰ ਬੜਾ ਮਜ਼ਬੂਤ ਦਿਖਾਈ ਦਿੰਦਾ ਪਰ ਅੰਦਰੋਂ ਖਾਲੀ ਹੁੰਦਾ। ਤੇ ਪੰਜਵਾਂ, ਉਹਦੇ ਵਿੱਚ ਇਹ ਦੋਸ਼ ਹੈ ਕਿ ਜਦੋਂ ਬਾਂਸ ਦੇ ਨਾਲ ਬਾਂਸ ਰਗੜ ਦਈਏ ਤਾਂ ਅੱਗ ਲੱਗ ਜਾਂਦੀ ਹੈ, ਜੰਗਲਾਂ ਦੇ ਜੰਗਲ ਸੜ ਜਾਂਦੇ ਹਨ, ਸੁਆਹ ਹੋ ਜਾਂਦੇ ਹਨ। ਇਸ ਲਈ ਬਾਂਸ ਨੂੰ ਕੁੱਲ ਘਾਤਕ ਵੀ ਕਿਹਾ। ਇਸੇ ਤਰ੍ਹਾਂ ਹੰਕਾਰੀ ਪੁਰਸ਼ ਵਿੱਚ ਵੀ ਪੰਜ ਦੋਸ਼ ਹੁੰਦੇ ਹਨ, ਜਿਸ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਤੋਂ ਖਾਲੀ ਰਹਿ ਜਾਂਦਾ। ਆਪਣੇ ਆਪ ਤੋਂ ਸਭ ਨੂੰ ਨੀਵਾਂ ਸਮਝਦਾ। ਆਪਸ ਕੋ ਦੀਰਘ ਕਰ ਜਾਣੇ ਔਰਨ ਕੋ ਲੱਗ ਮਾਤ। ਆਪ ਤੋਂ ਉੱਤੇ ਕਿਸੇ ਨੂੰ ਸਮਝਦਾ ਹੀ ਨਹੀਂ ਜਿਹੜਾ ਹੰਕਾਰੀ ਪੁਰਸ਼ ਹੈ। ਫਿਰ ਗੰਢਾਂ ਵਾਲਾ ਵੀ ਹੈ, ਮਨ ਨਹੀਂ ਪ੍ਰੀਤ ਮੁੱਖੋਂ ਗੰਢ ਲਾਵਤ। ਮਨ ਵਿੱਚ ਕੁਝ ਹੋਰ ਹੈ, ਰਸਨਾ ਤੇ ਕੁਝ ਹੋਰ ਹੈ। ਜੇ ਕੋਈ ਪਿਆਰ ਵੀ ਕਰਦਾ ਤਾਂ ਉਹਨੂੰ ਵੀ ਉਹ ਚੋਭਾ ਹੀ ਦਿੰਦਾ, ਦੁੱਖ ਹੀ ਪਹੁੰਚਾਉਣ ਦਾ ਯਤਨ ਕਰਦਾ। ਤੇ ਫਿਰ ਮਨਮੁਖ ਵਿੱਚ ਇੱਕ ਹੋਰ ਵੀ ਔਗਣ ਹੈ ਕਿ ਬਾਹਰੋਂ ਉਹ ਬੜੇ ਸੋਹਣੇ ਪਵਿੱਤਰ ਸੋਹਣੇ ਬਚਨ ਕਰਦਾ, ਜਿਵੇਂ ਬਹੁਤ ਹੀ ਸੰਤ ਹੈ, ਬੜਾ ਗੁਰਸਿੱਖ ਹੈ, ਬੜਾ ਸਾਧ ਹੈ, ਪਰ ਅੰਦਰੋਂ ਗੁਣਾਂ ਤੋਂ ਖਾਲੀ ਹੁੰਦਾ। ਤੇ ਪੰਜਵਾਂ ਦੋਸ਼ ਮਨਮੁਖ ਵਿੱਚ ਹੁੰਦਾ ਕਿ ਕੁੱਲ ਘਾਤਕ ਵੀ ਹੁੰਦਾ, ਉਸ ਨੂੰ ਆਪਣੇ ਗੁਰੂ ਦੀ ਵੀ ਪਰਵਾਹ ਨਹੀਂ ਹੁੰਦੀ, ਆਪਣੀ ਕੁੱਲ ਦੀ ਵੀ ਪਰਵਾਹ ਨਹੀਂ ਹੁੰਦੀ। ਇਸ ਲਈ ਕਬੀਰ ਜੀ ਕਹਿੰਦੇ ਹਨ ਐਸੇ ਕੋਈ ਨਾ ਡੁੱਬੇ ਸ਼ਾਲਾ ਜਿਵੇਂ ਬਾਂਸ ਡੁੱਬ ਗਿਆ, ਕਿਉਂਕਿ ਚੰਦਨ ਦੇ ਨੇੜੇ ਰਹਿ ਕੇ ਵੀ ਬਾਂਸ ਸੁਗੰਧਿਤ ਨਹੀਂ ਹੋਇਆ, ਕਿਉਂਕਿ ਉਹਦੇ ਵਿੱਚ ਪੰਜ ਦੋਖ ਹਨ। ਤੋ ਇਸ ਲਈ ਗੁਰੂ ਨਾਨਕ ਦੇ ਘਰ ਵਿੱਚ ਨਿਮਰਤਾ ਬਹੁਤ ਵੱਡੀ ਚੀਜ਼ ਹੈ। ਇੱਕ ਵੇਰਾ ਕੈਂਚੀ ਬੜੇ ਗੁੱਸੇ ਵਿੱਚ ਆ ਕੇ ਸੂਈ ਨੂੰ ਕਹਿਣ ਲੱਗੀ ਕਿ ਮੈਂ ਤੇਰੇ ਨਾਲੋਂ ਕਈ ਗੁਣਾ ਵੱਧ ਭਾਰੀ ਵੀ ਹਾਂ, ਸੋਹਣੀ ਵੀ ਹਾਂ, ਚੰਗੀ ਵੀ ਹਾਂ, ਤੇ ਮੈਨੂੰ ਦਰਜੀ ਆਪਣੇ ਪੈਰਾਂ ਤਲੇ ਦੇ ਕੇ ਰੱਖਦਾ, ਤੂੰ ਨਿੱਕੀ ਜਿਹੀ ਸੂਈ ਹੈ, ਤੈਨੂੰ ਆਪਣੇ ਸਿਰ ਵਿੱਚ ਟੁੰਗ ਕੇ ਰੱਖਦਾ, ਭਲਾ ਇਹ ਕੀ ਹੋਇਆ। ਤੇ ਸੂਈ ਮੁਸਕਰਾ ਕੇ ਕਹਿਣ ਲੱਗੀ, ਪੈਣਾ ਗੁੱਸੇ ਨਾ ਹੋ, ਕਿਉਂਕਿ ਤੇਰਾ ਕੰਮ ਹੋਰ ਹੈ, ਮੇਰਾ ਕੰਮ ਹੋਰ ਹੈ। ਤੇਰਾ ਕੰਮ ਹੈ ਕੱਟਣਾ, ਤੇ ਮੇਰਾ ਕੰਮ ਹੈ ਟੁੱਟਿਆ ਹੋਇਆਂ ਨੂੰ ਕੱਟਿਆ ਹੋਇਆਂ ਨੂੰ ਸੀ ਦੇਣਾ। ਇਸ ਲਈ ਮਾਲਕ ਮੈਨੂੰ ਆਪਣੇ ਸਿਰ ਵਿੱਚ ਰੱਖਦਾ, ਤੇ ਤੇਰਾ ਕੰਮ ਹੈ ਕੱਟਣਾ, ਇਸ ਲਈ ਤੈਨੂੰ ਪੈਰਾਂ ਤਲੇ ਰੱਖਦਾ।
ਮਨਮੁਖ ਔਰ ਗੁਰਮੁਖ ਦੀ ਬਿਰਤੀ ਐਸੀ ਹੈ, ਮਨਮੁਖ ਤੋੜਦਾ ਗੁਰਮੁਖ ਜੋੜਦਾ। ਕਹੀ ਕੁਹਾੜਾ ਦੁਸ਼ਟ ਜਨ ਇਹ ਤੀਨੋ ਹੈ ਤੋੜਨ, ਸੂਈ ਸੁਹਾਗਾ ਸੰਤ ਜਨ ਇਹ ਤੀਨੋ ਹੈ ਜੋੜਨ। ਤੋ ਹਮੇਸ਼ਾ ਨੀਵਿਆਂ ਨੂੰ ਫਲ ਲੱਗਦੇ ਹਨ, ਅਹੰਕਾਰੀਆਂ ਨੂੰ ਨਹੀਂ ਲੱਗਦੇ। ਇਸ ਲਈ ਹੈ ਮੇਰੇ ਮਨ ਕਿਤੇ ਹੰਕਾਰ ਨਾ ਕਰ ਬੈਠੀ।

ਨਿਮਰਤਾ ਦਾ ਜੀਵਨ ਬਤੀਤ ਕੀਤਾ। ਉਹਨਾਂ ਦਾ ਇਹ ਲੋਕ ਵੀ ਸੁਖੀ ਹੋਇਆ ਤੇ ਪਰਲੋਕ ਵੀ ਸੁਹੇਲਾ ਹੋਇਆ। ਹੰਕਾਰੀ ਪੁਰਸ਼ ਜਿੱਥੇ ਵੀ ਜਾਂਦਾ ਉਸ ਦਾ ਨਿਰਾਦਰ ਹੀ ਹੁੰਦਾ।

ਸ਼ੁਕਰਾਤ ਦੇ ਪਾਸ ਉਹਦੇ ਮਿੱਤਰ ਆਏ ਤੇ ਕਹਿਣ ਲੱਗੇ, ਬਈ ਤੂੰ ਸਾਡੀ ਕਲਾਸ ਵਿੱਚ ਪੜ੍ਹਿਆ, ਅਸੀਂ ਰਲ ਕੇ ਪੜ੍ਹੇ ਹਾਂ, ਜਿਤਨੀ ਤੇਰੀ ਪੜ੍ਹਾਈ ਹੈ ਉਤਨੀ ਹੀ ਮੇਰੀ ਪੜ੍ਹਾਈ ਹੈ, ਪਰ ਤੇਰੀ ਲੋਕ ਇੱਜ਼ਤ ਬਹੁਤ ਕਰਦੇ ਹਨ ਤੇ ਸਾਨੂੰ ਕੋਈ ਪੁੱਛਦਾ ਤੱਕ ਨਹੀਂ, ਇਹਦਾ ਕੀ ਕਾਰਨ ਹੈ? ਸ਼ੁਕਰਾਤ ਨੇ ਬੜਾ ਆਦਰ ਦਿੱਤਾ, ਮੇਰੇ ਮਿੱਤਰ ਆਏ ਹਨ, ਕੁਝ ਆਏ ਹੋ, ਕੋਈ ਜਲ ਪਾਨ ਕਰੋ, ਮੇਰੇ ਗਰੀਬ ਦੇ ਘਰ ਚਰਨ ਪਾਏ ਹਨ। ਪਰ ਉਹ ਹੰਕਾਰੀ ਕਹਿਣ ਲੱਗੇ, ਨਹੀਂ, ਅਸੀਂ ਜਿਹੜੀ ਗੱਲ ਪੁੱਛਣ ਆਏ ਹਨ ਸਾਨੂੰ ਉਹ ਦੱਸ ਕੇ ਤੈਨੂੰ ਆਉਂਦਾ ਕੀ ਹੈ? ਸਾਡੇ ਨਾਲੋਂ ਵੱਧ ਤੈਨੂੰ ਕੀ ਆਉਂਦਾ? ਤੇ ਸੁਕਰਾਤ ਨਿਮਰਤਾ ਦੇ ਨਾਲ ਕਹਿਣ ਲੱਗਾ, ਬਸ ਮੇਰੀ ਲੋਕ ਇਸੇ ਲਈ ਇੱਜ਼ਤ ਕਰਦੇ ਹਨ ਕਿ ਮੈਨੂੰ ਕੁਝ ਨਹੀਂ ਆਉਂਦਾ। ਉਚਾਰਨ ਕਰੋ ਸ੍ਰੀ ਹਜ਼ੂਰ ਦਾ ਬਚਨ ਵੀ ਹੈ ਕਿ ਆਪਸ ਕੋ ਜੋ ਜਾਣੇ ਨੀਚਾ, ਸੋ ਗਣੀਏ ਸਭ ਤੇ ਉੱਚਾ। ਧੰਨ ਗੁਰੂ ਨਾਨਕ ਪਾਤਸ਼ਾਹ ਇੱਕ ਨਗਰ ਵਿੱਚੋਂ ਲੰਘ ਰਹੇ ਸਨ, ਇੱਕ ਪੰਸਾਰੀ ਦੀ ਦੁਕਾਨ ਤੇ ਆਪ ਖੜੋ ਗਏ। ਉਸਨੇ ਇੱਕ ਪਾਓ ਪੱਲੜੇ ਤੇ ਰੱਖਿਆ ਹੋਇਆ ਸੀ ਤੇ ਆਪਨੇ ਪਾਓ ਨੂੰ ਮੱਥਾ ਟੇਕਿਆ। ਮਰਦਾਨਾ ਕਹਿਣ ਲੱਗਾ, ਮਹਾਰਾਜ ਪਾਓ ਦੀ ਇਤਨੀ ਇੱਜ਼ਤ ਕਰ ਰਹੇ ਹੋ, ਇਤਨੀ ਕਦਰ ਕਰ ਰਹੇ ਹੋ? ਕਹਿਣ ਲੱਗੇ, ਮਰਦਾਨਿਆ ਇਹ ਧਨ ਹੈ, ਇਸਨੇ ਆਪਣੇ ਆਪ ਨੂੰ ਪਾਓ ਸਦਾਇਆ, ਨਹੀਂ ਤੇ ਹਰ ਮਨੁੱਖ ਆਪਣੇ ਆਪ ਨੂੰ ਸਵਾ ਸੇਰ ਸਦਾਉਂਦਾ। ਹਰ ਆਦਮੀ ਆਪਣੇ ਆਪ ਨੂੰ ਉੱਚੇ ਤੋਂ ਉੱਚਾ ਸਦਵਾਉਣ ਲਈ ਤਿਆਰ ਹੈ, ਪਰ ਇਹ ਧਨ ਹੈ ਜਿਹੜਾ ਆਪਣੇ ਆਪ ਨੂੰ ਪਾਓ ਸਦਵਾ ਰਿਹਾ। ਮਰਦਾਨਿਆ ਜਿਹੜੇ ਨਿਮਰਤਾ ਦੇ ਵਿੱਚ ਆਉਂਦੇ ਹਨ ਉਹ ਸਭ ਤੋਂ ਉੱਚੇ ਹੋ ਜਾਂਦੇ ਹਨ। ਆ ਵੇਖਿਆ ਹੀ ਨਾ, ਵੱਟਿਆਂ ਦੀ ਤੇਰੀ ਲੱਗੀ ਹੋਈ ਹੈ ਤੇ ਜਿਹੜੀ ਸਭ ਤੋਂ ਛੋਟੀ ਸਰਸਾਈ ਹੈ ਉਹ ਸਾਰਿਆਂ ਦੇ ਸਿਰ ਤੇ ਬੈਠੀ ਹੈ। ਇਸੇ ਤਰ੍ਹਾਂ ਜਿਹੜਾ ਨਿਮਰਤਾ ਵਾਲਾ ਮਨੁੱਖ ਹੁੰਦਾ ਹੈ ਉਹ ਸਾਰੀ ਸ੍ਰਿਸ਼ਟੀ ਤੇ ਰਾਜ ਕਰਦਾ। ਬਾਬਾ ਸ੍ਰੀ ਚੰਦ ਜੀ ਜੋ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਪੁੱਤਰ ਸਨ, ਤੇ ਮਨ ਵਿੱਚ ਖਿਆਲ ਆਇਆ, ਬਈ ਵੇਖੀਏ ਗੁਰੂ ਨਾਨਕ ਦੀ ਚੌਥੀ ਗੱਦੀ ਤੇ ਗੁਰੂ ਰਾਮਦਾਸ ਮਹਾਰਾਜ ਸ਼ਸ਼ੋਭਤ ਹਨ, ਕਿਉਂਕਿ ਧੰਨ ਗੁਰੂ ਨਾਨਕ ਪਾਤਸ਼ਾਹ ਸੰਸਾਰ ਤੇ ਨਿਮਰਤਾ ਲਿਆਏ ਸਨ। ਕੋਈ ਨਿਮਰਤਾ ਇਹਨਾਂ ਵਿੱਚ ਵੀ ਹੈ ਕਿ ਨਹੀਂ ਹੈ? ਤੇ ਜਦੋਂ ਆਪ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਬਾਰ ਵਿੱਚ ਆਏ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਅਥਾਹ ਪਿਆਰ ਕੀਤਾ, ਅਥਾਹ ਅਦਬ ਕੀਤਾ। ਤੇ ਬਾਬਾ ਸ੍ਰੀ ਚੰਦ ਜੀ, ਕਿਉਂਕਿ ਗੁਰੂ ਰਾਮਦਾਸ ਮਹਾਰਾਜ ਦਾ ਦਾੜਾ ਬਹੁਤ ਲੰਬਾ ਸੀ, ਤੇ ਬਾਬਾ ਸ੍ਰੀ ਚੰਦ ਜੀ ਕਹਿਣ ਲੱਗੇ, ਇਹ ਦਾੜਾ ਕਾਹਦੇ ਵਾਸਤੇ ਏਡਾ ਲੰਬਾ ਵਧਾਇਆ? ਤਾਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਇਸ ਦਾੜੇ ਨਾਲ ਉਹਨਾਂ ਦੇ ਚਰਨ ਚਾੜਨ ਲੱਗੇ, ਮੇਰੇ ਹਜ਼ੂਰ, ਮੇਰੇ ਮਾਲਿਕ, ਕਿ ਤੁਹਾਡੇ ਚਰਨਾਂ ਨੂੰ ਸਾਫ ਕਰਨ ਲਈ ਵਧਾਇਆ। ਤਾਂ ਬਾਬਾ ਸ੍ਰੀ ਚੰਦ ਜੀ ਦੇ ਨੈਣ ਕਟੋਰੇ ਭਰ ਆਏ, ਕਹਿਣ ਲੱਗੇ, ਇਸੇ ਨਿਮਰਤਾ ਦੇ ਸਦਕੇ ਹੀ ਤੁਸੀਂ ਸਭ ਕੁਝ ਲੈ ਗਏ ਹੋ। ਇਹ ਨਿਮਰਤਾ ਸਾਡੇ ਵਿੱਚ ਹੁੰਦੀ ਤਾਂ ਅਸੀਂ ਕੁਝ ਲੈ ਸਕਦੇ ਸਾਂ, ਪਰ ਜੋ ਕੁਝ ਵੀ ਹੈ ਤੁਸੀਂ ਨਿਮਰਤਾ ਦੇ ਵਿੱਚ ਹੀ ਸਭ ਕੁਝ ਲੈ ਗਏ ਹੋ। ਤਾਂ ਇਸ ਲਈ ਨਿਮਰਤਾ ਹੀ ਗੁਰੂ ਨਾਨਕ ਦਾ ਖਜ਼ਾਨਾ ਹੈ, ਨਿਮਰਤਾ ਹੀ ਵੱਡੀ ਦਾਤ ਹੈ। ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਜਿੱਥੇ ਮਨੁੱਖ ਨੇ ਨਾਮ ਦਾ ਬੀਜ ਬੋਣਾ ਇਸ ਸਰੀਰ ਰੂਪੀ ਧਰਤੀ ਤੇ, ਸੰਤੋਖ ਦਾ ਸੁਹਾਗਾ ਫੇਰਨਾ ਤੇ ਫਿਰ ਨਿਮਰਤਾ ਦੀ ਵਾੜ ਵੀ ਕਰਨੀ ਹੈ ਉਸ ਖੇਤੀ ਨੂੰ, ਤਾਂ ਕਿ ਖੇਤੀ ਨੂੰ ਕੋਈ ਉਜਾੜ ਨਾ ਸਕੇ, ਕਿਉਂਕਿ ਹੰਕਾਰ ਆ ਗਿਆ ਤਾਂ ਖੇਤੀ ਉਜੜ ਗਈ। ਇਸ ਲਈ ਮੇਰੇ ਮਨ ਕਦੇ ਮਾਨ ਨਾ ਕਰੀ, ਨੀਵਿਆਂ ਨੂੰ ਫਲ ਲੱਗਦੇ।

माधवे तुम न तोरो तो हमनी तोरे तब से तोर खबर।

ਕੋਈ ਜਨ ਹਰ ਸਿਉਂ ਦੇਵੈ ਜੋਤ। ਚਰਨ ਗਹੋਂ ਬਕੋ ਸਭ ਰਸਨਾ ਦੀਜੈ ਪ੍ਰਾਨ ਅਕੋਰ। ਮਨ ਤਨ ਨਿਰਮਲ ਕਰਤ ਕਿਆਰੋ ਹਰ ਸਿੰਚੈ ਸੁਧਾ ਸੰਜੋਰ। ਆ ਰਸ ਮੈਂ ਮਗਨ ਹੋਤ ਕਿਰਪਾ ਤੇ ਮਹਾਂ ਵਿਖਿਆ ਤੇ ਤੋਰ। ਆਇਓ ਸਰਨ ਦੀਨ ਦੁਖ ਭੰਜਨ ਚਿਤਵੋ ਤੁਮਰੀ ਓਰ। ਅਭੈ ਪਦ ਦਾਨ।

ਜਿਹੜੇ ਜੁੜਨਾ ਚਾਹੁੰਦੇ ਹਨ, ਮਨ ਕਰਦਾ ਹੈ ਕਿ ਮੈਂ ਗੁਰੂ ਨਾਲ ਜੁੜ ਜਾਵਾਂ, ਬਾਣੀ ਨਾਲ ਲੱਗ ਜਾਵਾਂ, ਪਰ ਆਪਣੇ ਆਪ ਸਮਝ ਨਹੀਂ ਵੀ ਕਿਵੇਂ ਜੁੜਨਾ ਹੈ, ਕਿਵੇਂ ਸਾਹਿਬ ਨਾਲ ਆਪਣਾ ਮਨ ਲਾਉਣਾ ਹੈ। ਮਨ ਜ਼ਰੂਰ ਕਰਦਾ ਹੈ ਹਰ ਮਿਲਣੇ ਨੂੰ ਮਨ ਲੋਚਦਾ, ਮਨ ਬੜਾ ਲੋਚਦਾ ਹੈ ਕਿ ਮੈਂ ਮਿਲ ਜਾਵਾਂ ਜਿਸ ਨਾਲੋਂ ਵਿਛੜਿਆ ਹੋਇਆ, ਜਿਸ ਨਾਲੋਂ ਮੈਨੂੰ ਵਿਛੋੜਾ ਪੈ ਗਿਆ ਹੈ, ਤੇ ਜਿਸ ਨੂੰ ਇਹ ਪਿਆਰ ਹੈ ਨਾ, ਕੋਈ ਲਗਨ ਖਿੱਚ ਹੈ ਕਿ ਮੈਂ ਜੁੜਾਂ, ਉਹ ਭਾਲ ਵੀ ਕਰੇਗਾ ਤੇ ਜੋੜਨ ਵਾਲੇ ਨੂੰ ਐਸਾ ਮੁੱਲ ਵੀ ਦੇਵੇਗਾ ਵੀ ਮੇਰੇ ਪ੍ਰਾਣ ਅਰਪਣ ਹੈ, ਪ੍ਰਾਣ ਵੀ ਹਾਜ਼ਰ ਹੈ ਪਰ ਮੈਨੂੰ ਜੋੜ ਦੇ। ਤੇ ਜੇ ਪਿਆਰ ਨਾ ਹੋਵੇ ਨਾ ਤੇ ਪਰਪਕਾਰੀ ਹਰੀ ਦੇ ਜਨ ਸਾਨੂੰ ਜੋੜਦੇ ਹਨ, ਹੋਕਾ ਦਿੰਦੇ ਹਨ ਭਾਈ ਜੁੜ ਜਾਵੋ। ਕਿਸ ਨਾਲ? ਗੁਰੂ ਨਾਲ। ਗੁਰੂ ਕੌਣ ਹੈ? ਗੁਰੂ ਗ੍ਰੰਥ ਸਾਹਿਬ, ਬਾਣੀ ਗੁਰੂ ਹੈ। ਪਰ ਜਿਨ੍ਹਾਂ ਦੇ ਭਾਗ ਨਹੀਂ ਚੰਗੇ ਉਹ ਜੁੜਦੇ ਵੀ ਨਹੀਂ। ਜੇ ਕੋਈ ਜੋੜਨ ਵਾਲਾ ਬਚਨ ਕਹੇ ਉਹ ਵੀ ਉਨ੍ਹਾਂ ਨੂੰ ਬੁਰਾ ਲੱਗਦਾ ਹੈ। ਸਦਾ ਕਰਨੀ ਮਹਾਂਪੁਰਖਾਂ ਨੇ ਆਪਣੀ ਕੁਟੀਆ ਚੋਂ ਆ ਕੇ ਸ਼ਹਿਰ ਵਿਚ ਆਉਣਾ ਪ੍ਰਸ਼ਾਦਾ ਮੰਗਣ ਵਾਸਤੇ, ਉਹ ਵੀ ਲੋੜ ਅਨੁਸਾਰ ਤਿੰਨਾਂ ਘਰਾਂ ਤੋਂ ਪ੍ਰਸ਼ਾਦਾ ਮੰਗਣਾ, ਜੇ ਮਿਲ ਗਿਆ ਛਕ ਲੈਣਾ, ਤੇ ਜੇ ਨਾ ਮਿਲੇ ਤਾਂ ਜਿਸ ਵਸਤਰ ਵਿਚ ਪ੍ਰਸ਼ਾਦਾ ਰੱਖ ਕੇ ਜਾਂਦੇ ਹਨ ਉਹਨੂੰ ਧੋ ਕੇ ਰੱਸੀ ਤੇ ਪਾ ਦੇਣਾ ਵੀ ਕੋਈ ਪੁੱਛੇ ਨਾ ਵੀ ਸ਼ਾਇਦ ਪ੍ਰਸ਼ਾਦਾ ਛਕਿਆ ਹੈ ਕਿ ਨਹੀਂ ਛਕਿਆ। ਵੀ ਇਹ ਨਿਸ਼ਾਨੀ ਹੈ ਜਿਸ ਪੌਣੇ ਵਿਚ ਪ੍ਰਸ਼ਾਦਾ ਲੈ ਕੇ ਆਉਂਦੇ ਹਨ ਮਹਾਂਪੁਰਖ, ਉਹ ਹਰ ਰੋਜ਼ ਧੋ ਕੇ ਰੱਸੀ ਤੇ ਸੁੱਕਣਾ ਪਾ ਦਿੰਦੇ ਹਨ, ਜੇ ਮਿਲ ਗਿਆ ਤਾਂ ਵੀ, ਜੇ ਨਾ ਮਿਲ ਗਿਆ ਤਾਂ ਵੀ। ਜਦੋਂ ਸਦਾ ਕਰਨੀ ਮਹਾਂਪੁਰਖਾਂ ਨੇ ਤੇ ਬਚਨ ਇਹ ਕਹਿਣਾ, ਕਰ ਭਲਾ ਕਰਵਾ ਭਲਾ, ਜੇ ਨਹੀਂ ਕੀਤਾ ਤੇ ਕਰਕੇ ਵੇਖ ਵੀ ਭਲਾ ਕਰੋ, ਕਰ ਭਲਾ ਕਰਵਾ ਭਲਾ, ਕਿਉਂਕਿ ਭਲਾ ਕਰਨਾ ਤੇ ਭਲਾ ਕਰਵਾਉਣਾ ਸਭ ਤੋਂ ਵੱਡੀ ਦਾਤ ਇਹੀ ਹੈ। ਭਲਾ ਕਰਨਾ, ਪਰਉਪਕਾਰ ਕਰਨਾ, ਇਹ ਵੀ ਉਹਨਾਂ ਮਹਾਂਪੁਰਖਾਂ ਦੇ ਹਰੀ ਦੇ ਜਨਾ ਹਿੱਸੇ ਆਇਆ ਹੈ ਵੀ ਪਰਉਪਕਾਰ ਕਰਨਾ ਭਾਵ ਕੇ ਭਲਾ ਕਰਨਾ। ਸਦਾ ਤਾਂ ਹਰ ਰੋਜ਼ ਕਰਨੀ, ਪਰ ਪਿਆਰ ਵਾਲਿਆਂ ਨੂੰ ਉਹ ਬਚਨ ਚੰਗੇ ਲੱਗਦੇ ਸਨ ਤੇ ਇੱਕ ਮਾਤਾ ਨੂੰ ਪਿਆਰ ਨਹੀਂ ਸੀ, ਮਨ ਚ ਕੋਈ ਪਿਆਰ ਨਹੀਂ, ਤੇ ਜਦੋਂ ਮਹਾਂਪੁਰਖ ਇਹ ਬਚਨ ਕਰਦੇ ਹਨ ਤੇ ਉਹਨੂੰ ਬੁਰੇ ਲੱਗਦੇ ਹਨ, ਕ੍ਰੋਧ ਚੜ ਜਾਂਦਾ ਹੈ, ਗੁੱਸਾ ਆ ਜਾਂਦਾ ਹੈ ਵੀ ਇਹ ਮਹਾਂਪੁਰਖ ਸੰਤ ਐਵੇਂ ਖਾਣ ਪੀਣ ਦੇ ਮਾਰੇ ਪਖੰਡ ਕਰਦੇ ਹਨ ਵੀ ਭਲਾ ਕਰਨ ਵਾਲਿਆਂ ਦਾ ਤਾਂ ਬੁਰਾ ਹੀ ਹੁੰਦਾ ਹੈ, ਜਿਹੜੇ ਚੰਗੇ ਹਨ ਨੇਕ ਬੰਦੇ ਹਨ ਉਹਨਾਂ ਨੂੰ ਦੁੱਖ ਮਿਲਦਾ ਹੈ ਤੇ ਜਿਹੜਾ ਮਾੜਾ ਕਰਦਾ ਉਹਨੂੰ ਸੁੱਖ ਮਿਲਦਾ ਹੈ। ਦੇਖਦੇ ਹਾਂ ਦੁਨੀਆਂ ਵਿਚ ਅਸੀਂ ਬਹੁਤ

ਪਰ ਇਹੀ ਗੱਲ ਵੇਖਦੇ ਜੀ, ਫਲਾਨਾ ਤਾਂ ਬੁਰੇ ਵੀ ਕੰਮ ਕਰਦਾ ਪਰ ਬੜਾ ਸੁੱਖ ਭੋਗਦਾ, ਬੜਾ ਪੈਸਾ ਹੈ। ਵੀ ਨਾਮ ਵੀ ਜਪਦੇ ਆ, ਗੁਰਦੁਆਰੇ ਵੀ ਜਾਂਦੇ ਆ ਤੇ ਫੇਰ ਸੁੱਖ ਨਹੀਂ ਮਿਲਦਾ, ਇਉਂ ਸੋਚ ਲੈਂਦੇ। ਇਹ ਨਹੀਂ ਪਤਾ ਕਿ ਉਹਨੇ ਕੋਈ ਪੁੰਨ ਕੀਤੇ ਨਾ ਆਪਣੇ ਖਤਮ ਕਰ ਰਿਹਾ। ਭਾਈ ਲਾਲੋ ਕਿੰਨਾ ਕੁ ਅਮੀਰ ਸੀ, ਜਿਹਦੇ ਘਰੇ ਆਪ ਗੁਰੂ ਨਾਨਕ ਸਾਹਿਬ ਚੱਲ ਕੇ ਗਏ, ਕਿਤਨੇ ਦਿਨ ਗੁਜ਼ਾਰੇ ਸੱਚੇ ਪਾਤਸ਼ਾਹ ਨੇ। ਪਰ ਦੁਨੀਆਂ ਅਮੀਰਾਂ ਨੂੰ ਵੇਖਦੀ ਹੈ ਪਰ ਗੁਰੂ ਪਿਆਰ ਵਾਲਿਆਂ ਨੂੰ ਵੇਖਦਾ ਹੈ। ਬਚਨ ਤਾਂ ਪਰਉਪਕਾਰ ਦੇ ਹਨ ਜੋੜਨ ਵਾਲੇ, ਪਰ ਇਸ ਮਾਤਾ ਨੂੰ ਬੁਰੇ ਲੱਗਦੇ ਹਨ ਬੁਰੇ। ਕ੍ਰੋਧ ਨਾਲ ਭਰ ਜਾਂਦੀ ਹੈ, ਦੇਖੀਦਾ ਕਈਆਂ ਨੂੰ ਕ੍ਰੋਧ ਹੀ ਨਹੀਂ ਹਟਦਾ, ਹਰ ਵਕਤ ਕ੍ਰੋਧ ਵਿਚ ਹੀ ਰਹਿੰਦੇ ਹਨ। ਇਹ ਹਾਲਤ ਇਸ ਮਾਤਾ ਦੀ ਹੈ। ਇਤਨਾ ਕ੍ਰੋਧ ਆਇਆ, ਗੁੱਸਾ ਆਇਆ ਵੀ ਕਹਿੰਦੀ ਕਿ ਮੈਂ ਵੇਖਦੀ ਹਾਂ ਕਿ ਬੁਰਾ ਕਰਨ ਵਾਲੇ ਦਾ ਕੀ ਹੁੰਦਾ ਹੈ, ਵੀ ਜੇ ਬੁਰਾ ਕਰਾਂਗੇ। ਪਰ ਇਹ ਐਵੇਂ ਖਾਣ ਪੀਣ ਦੇ ਮਾਰੇ ਇਹ ਸੰਤ ਗੱਲ ਕਰਦੇ ਨੇ ਕਿ ਕਰ ਭਲਾ ਕਰਵਾ ਭਲਾ, ਨਹੀਂ ਕੀਤਾ ਕਰਕੇ ਵੇਖ ਲਾ। ਇਤਨਾ ਕ੍ਰੋਧ ਆ ਗਿਆ, ਇਤਨਾ ਗੁੱਸਾ ਆ ਗਿਆ, ਮਾਤਾ ਨੇ ਦੋ ਪਰੌਠੇ ਪ੍ਰਸ਼ਾਦੇ ਪਕਾਏ ਵਿਚ ਜ਼ਹਿਰ ਮਲਾ ਦਿੱਤੀ। ਵੇਖਦੀਆਂ ਬੁਰਾ ਕਰਾਂਗੀ ਤੇ ਕੀ ਮੈਨੂੰ ਹੋ ਜਾਵੇਗਾ। ਤੇ ਸਾਧੂ ਹਰ ਰੋਜ਼ ਆਉਂਦਾ ਸੀ, ਇਸ ਮਾਤਾ ਨੇ ਉਹ ਜ਼ਹਿਰ ਵਾਲੇ ਦੋਏ ਪਰੌਠੇ ਦੇ ਦਿੱਤੇ। ਕਹਿਣ ਦਾ ਭਾਵ ਹੈ ਕਿ ਜਿਨ੍ਹਾਂ ਨੂੰ ਪਿਆਰ ਨਹੀਂ ਨਾ, ਉਨ੍ਹਾਂ ਨੂੰ ਚੰਗੇ ਬਚਨ ਬੁਰੇ ਲੱਗਦੇ ਹਨ, ਤੇ ਪਿਆਰ ਵਾਲਿਆਂ ਦਾ ਮਨ ਚੰਗੇ ਬਚਨ ਸੁਣ ਕੇ ਹਰਿਆ ਭਰਿਆ ਹੋ ਜਾਂਦਾ, ਮਨ ਨੂੰ ਖੁਸ਼ੀ ਜਾਗਦੀ ਹੈ, ਪਿਆਰ ਪੈਦਾ ਹੋ ਜਾਂਦਾ। ਤੇ ਮਹਾਂਪੁਰਖ ਪਰਉਪਕਾਰੀ ਜੋੜਨ ਵਾਸਤੇ ਆਏ ਸੀ ਤੇ ਜੋੜਨ ਦੀ ਹੀ ਕੋਸ਼ਿਸ਼ ਕਰਦੇ ਹਨ। ਪ੍ਰਸ਼ਾਦੇ ਤਾਂ ਲੈ ਲਏ ਪਰ ਆਪਣੀ ਕੁਟੀਆ ਵਿਚ ਆ ਗਏ। ਪ੍ਰਸ਼ਾਦੇ ਰੱਖ ਕੇ ਇਸ਼ਨਾਨ ਕਰਨ ਲੱਗ, ਵੀ ਇਸ਼ਨਾਨ ਪਾਣੀ ਕਰਕੇ ਫਿਰ ਪ੍ਰਸ਼ਾਦ ਪਾਣੀ ਛਕਦੇ। ਨਿਰੰਕਾਰ ਦੀ ਨੇਤ ਇਸ ਮਾਤਾ ਦੇ ਦੋਏ ਪੁੱਤਰ ਜੋ ਕੰਮ ਕਰਦੇ ਸਨ ਖੇਤਾਂ ਵਿਚ, ਪਿਆਸ ਲੱਗੀ ਉਸ ਖੂਹੀ ਤੇ ਆ ਗਏ, ਜਿਸ ਖੂਹੀ ਦੇ ਉਪਰ ਕੁਟੀਆ ਹੈ ਮਹਾਂਪੁਰਖਾਂ ਦੀ, ਤੇ ਮਹਾਂਪੁਰਖ ਇਸ਼ਨਾਨ ਕਰ ਰਹੇ ਨੇ। ਉਹ ਪਾਣੀ ਦੀ ਪਿਆਸ ਕਰਕੇ ਪਾਣੀ ਪੀਣ ਵਾਸਤੇ ਪਹੁੰਚ ਗਏ। ਮਹਾਂਪੁਰਖਾਂ ਨੇ ਜਲ ਛਕਾਇਆ ਕਿਉਂਕਿ ਪ੍ਰਸ਼ਾਦਾ ਪਹੁੰਚਿਆ ਨਹੀਂ ਸੀ, ਕਿਉਂਕਿ ਮਾਤਾ ਤਾਂ ਇਸ ਕੰਮ ਵਿਚ ਲੱਗੀ ਹੋਈ ਸੀ ਜ਼ਹਿਰ ਵਾਲੇ ਪਰੌਠੇ ਦੇਣ ਵਾਸਤੇ, ਵੀ ਪ੍ਰਸ਼ਾਦਾ ਕੌਣ ਪਹੁੰਚਾਵੇ। ਕਹਿਣ ਲੱਗੇ ਮਹਾਰਾਜ ਸਾਨੂੰ ਭੁੱਖ ਵੀ ਲੱਗੀ ਹੈ। ਤੇ ਸਬਰ ਸੰਤੋਖ ਵਾਲੇ ਮਹਾਂਪੁਰਖ ਉਹ ਦੋਏ ਪ੍ਰਸ਼ਾਦੇ ਇਕ ਇਕ ਪਰੌਠਾ ਉਨ੍ਹਾਂ ਲੜਕਿਆਂ ਨੂੰ ਦੇ ਦਿੱਤਾ ਸੀ, ਉਹ ਜ਼ਹਿਰ ਵਾਲੇ ਤੇ ਮਾਂ ਉਨ੍ਹਾਂ ਦੀ ਸੀ ਜਿਹਨੇ ਜ਼ਹਿਰ ਪਾਈ ਸੀ। ਉਨ੍ਹਾਂ ਨੂੰ ਵੀ ਵਿਚਾਰੇ ਨੂੰ ਕੋਈ ਪਤਾ ਨਹੀਂ ਸੀ, ਤੇ ਮਹਾਂਪੁਰਖਾਂ ਨੂੰ ਤਾਂ ਕੀ ਪਤਾ ਹੋਣਾ ਵੀ ਚਲੋ ਹੁਣ ਇਨ੍ਹਾਂ ਨੇ ਮੰਗ ਲਏ ਹੈ, ਅਸੀਂ ਕੱਲ ਸਹੀ। ਹਰ ਰੋਜ਼ ਦਾ ਕੰਮ ਸੀ ਕੋਈ ਵੀ ਆ ਜਾਵੇ ਦੋ ਪ੍ਰਸ਼ਾਦੇ ਲੈਣੇ, ਤੇ ਜੇ ਕੋਈ ਆ ਗਿਆ ਉਹਨੂੰ ਛਕਾ ਕੇ ਆਪ ਸਬਰ ਕਰਨਾ ਵੀ ਚਲੋ ਨਿਰੰਕਾਰ ਕੱਲ ਨੂੰ ਹੋਰ ਦੇਵੇਗਾ, ਦੁਬਾਰਾ ਮੰਗਣ ਨਹੀਂ ਜਾਣਾ। ਦੋਏ ਪ੍ਰਸ਼ਾਦੇ ਛਕੇ ਸੀ ਉਹ ਜ਼ਹਿਰ ਵਾਲੇ, ਜ਼ਹਿਰ ਚੜੀ ਤੇ ਘਰ ਪਹੁੰਚਦਿਆਂ ਉਨ੍ਹਾਂ ਦੀ ਦੋਹਾਂ ਦੀ ਮੌਤ ਹੋ ਗਈ। ਮਾਤਾ ਨੂੰ ਪਤਾ ਲੱਗਿਆ ਵੀ ਇਹ ਗਲਤੀ ਕਿਹਦੀ ਹੈ, ਗੁਨਾਹ ਕਿਹਦਾ ਹੈ।
ਵੀ ਤੂੰ ਹੀ ਕ੍ਰੋਧ ਵਿਚ ਆ ਕੇ ਮਹਾਂਪੁਰਖਾਂ ਨੂੰ ਇਹ ਜ਼ਹਿਰ ਵਾਲੇ ਪਰੋਠੇ ਦੇ ਦਿੱਤੇ ਸੀ ਵੀ ਐਵੇਂ ਸੰਤ ਕਹਿੰਦੇ ਕਰ ਭਲਾ ਕਰਵਾ ਭਲਾ ਵੀ ਭਲਾ ਕਰਨ ਵਾਲਿਆਂ ਦਾ ਬੁਰਾ ਹੁੰਦਾ ਹੈ ਤੇ ਬੁਰੇ ਕਰਨ ਵਾਲਿਆਂ ਦਾ ਚੰਗਾ ਹੁੰਦਾ ਹੈ। ਬਚਨ ਤਾਂ ਜੋੜਨ ਵਾਲੇ ਸੀ ਪਰ ਪੁਕਾਰ ਵਾਲੇ ਬਚਨ ਪਰ ਇਸ ਮਾਤਾ ਨੂੰ ਬੁਰੇ ਲੱਗਦੇ ਹਨ। ਇਹਦਾ ਆਪਣਾ ਮਨ ਬੁਰਾ ਹੈ, ਹੋਰ ਬੁਰਾ ਕੋਈ ਨਹੀਂ ਹੁੰਦਾ। ਸਾਡਾ ਆਪਣਾ ਹੀ ਮਨ ਬੁਰਾ ਹੋ ਜਾਂਦਾ ਹੈ। ਪਤਾ ਲੱਗ ਗਿਆ ਹੁਣ ਮਾਤਾ ਰੋ ਰਹੀ ਹੈ, ਬਹੁਤ ਬਰਲਾਪ ਕਰ ਰਹੀ ਹੈ ਵੀ ਇਹ ਕਸੂਰ ਕਿਹਦਾ ਹੈ, ਗਲਤੀ ਤੇਰੀ ਹੈ, ਤੂੰ ਬੁਰਾ ਕਰਿਆ, ਇਹ ਤੇਰਾ ਆਪਣਾ ਹੀ ਬੁਰਾ ਹੋ ਗਿਆ। ਹੁਣ ਮਹਾਂਪੁਰਖਾਂ ਦੇ ਚਰਨ ਪਕੜੇ, ਮਹਾਰਾਜ ਮੇਰੇ ਤੇ ਕਿਰਪਾ ਕਰੋ, ਇਹ ਮੇਰੇ ਬੱਚੇ ਲੜਕੇ ਇਹ ਹੋਰ ਕਿਸੇ ਨੇ ਮਾਰੇ ਨਹੀਂ, ਇਹ ਮਹੀਂ ਮਾਰੇ ਹਨ, ਮੇਰਾ ਇੱਕ ਕਸੂਰ ਹੈ, ਕਿਰਪਾ ਕਰੋ ਮੈਨੂੰ ਰੱਬ ਨਾਲ ਹੁਣ ਜੋੜ ਦੇਵੋ, ਮੈਂ ਬਹੁਤ ਵੱਡਾ ਗੁਨਾਹ ਕੀਤਾ ਹੈ ਤੁਹਾਡੇ ਨਾਲ ਬੁਰਾ ਕਰਨਾ। ਮਹਾਂਪੁਰਖਾਂ ਦਾ ਬੁਰਾ ਸੋਚਣਾ, ਬੁਰਾ ਤਾਂ ਆਮ ਕਿਸੇ ਬੰਦੇ ਦਾ ਹੀ ਸੋਚਣਾ ਮਾੜਾ ਹੈ, ਤੇ ਹੁਣ ਅੱਜ ਮਹਾਂਪੁਰਖਾਂ ਦੇ ਬਚਨ ਚੰਗੇ ਲੱਗ ਰਹੇ ਹਨ, ਪਰ ਬਚਨ ਤਾਂ ਪਹਿਲਾਂ ਹੀ ਚੰਗੇ ਸੀ, ਕਿਉਂਕਿ ਮਹਾਂਪੁਰਖਾਂ ਦੀ ਡਿਊਟੀ ਹੈ ਕਿ ਰੱਬ ਨਾਲ ਜੋੜ ਦੇਣਾ। ਪਰ ਜਿਨ੍ਹਾਂ ਦੇ ਭਾਗ ਚੰਗੇ ਹਨ ਉਹ ਬਚਨ ਸੁਣ ਕੇ ਜੁੜ ਜਾਂਦੇ ਹਨ ਗੁਰਬਾਣੀ ਨਾਲ, ਪਿਆਰ ਕਰਨ ਲੱਗ ਜਾਂਦੇ ਹਨ ਗੁਰਦੁਆਰੇ ਗੁਰੂ ਘਰ ਨਾਲ, ਸੰਗਤ ਵਿਚ ਆਉਂਦੇ ਹਨ, ਪਰ ਜਿਨ੍ਹਾਂ ਨੂੰ ਨਹੀਂ ਪਿਆਰ ਫਿਰ ਉਨ੍ਹਾਂ ਨੂੰ ਬਚਨ ਬੁਰੇ ਲੱਗਦੇ ਹਨ। ਹੁਣ ਨਾਲੇ ਆਪਣੇ ਮਨ ਵਿਚ ਪਛਤਾਵ ਕਰਦੀ ਹੈ ਮਾਤਾ ਵੀ ਇਹ ਤੂੰ ਆਪਣੇ ਪੁੱਤਰਾਂ ਦੀ ਜਾਨਾਂ ਗਵਾਈਆਂ, ਇਹ ਕਸੂਰ ਤੇਰਾ ਹੈ, ਹੁਣ ਤਾਂ ਕੁਝ ਨਹੀਂ ਬਣਦਾ ਜਿਹੜਾ ਸਮਾਂ ਬੀਤ ਗਿਆ। ਹੁਣ ਇਹੀ ਚੰਗਾ ਹੈ ਵੀ ਹੁਣ ਵੀ ਸਮਾਂ ਹੈ, ਆਪਣੀ ਜ਼ਿੰਦਗੀ ਸੁਧਾਰ ਲਵਾਂ ਤੇ ਰੱਬ ਨਾਲ ਜੁੜ ਜਾਵਾਂ। ਤੇ ਮਹਾਂਪੁਰਖਾਂ ਨੇ ਉਪਦੇਸ਼ ਕੀਤਾ, ਮਾਤਾ ਭਜਨ ਕਰਿਆ ਕਰ, ਨਾਮ ਜਪਿਆ ਕਰ, ਜਿੰਨਾ ਹੋ ਸਕੇ ਭਲਾ ਕਰਿਆ ਕਰ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਵੀ ਬੁਰਿਆਂ ਦਾ ਵੀ ਭਲਾ ਕਰਨਾ, ਐਸਾ ਉਪਦੇਸ਼ ਕੀਤਾ ਮਹਾਂਪੁਰਖਾਂ ਨੇ, ਫੇਰ ਵੀ ਪਰਵਕਾਰ ਕਰਿਆ। ਜਾਣੀ ਜਾਣ ਅੰਤਰਜਾਮੀ ਮਹਾਂਪੁਰਖ, ਇਉਂ ਨਹੀਂ ਸੋਚਿਆ ਕਿ ਇਸਨੇ ਸਾਨੂੰ ਮਾਰਨ ਵਾਸਤੇ ਜ਼ਹਿਰ ਦਿੱਤੀ ਸੀ, ਕਿਉਂਕਿ ਬੁਰੇ ਬੰਦੇ ਨੇ ਬੁਰਾ ਕਰਨਾ ਹੈ ਤੇ ਭਲੇ ਨੇ ਭਲੇ ਕਰਨਾ ਹੈ। ਤੇ ਮਹਾਂਪੁਰਖਾਂ ਨੇ ਪਰਪਕਾਰੀ ਸੀ ਮਹਾਂਪੁਰਖ, ਉਸ ਮਾਤਾ ਨੂੰ ਵੀ ਰੱਬ ਨਾਲ ਜੋੜ ਦਿੱਤਾ। ਤੇ ਕੋਈ ਵੀ ਜੋੜ ਦੇਵੇ, ਤਾਂਹੀਓ ਸਾਹਿਬ ਨੇ ਕਿਹਾ ਕੋਈ ਜਨ ਹਰ ਸਿਉ ਦੇਵੈ ਜੋਰ, ਚਰਨ ਗਹੋਂ ਬਕੋਂ ਸਭ ਰਸਨਾ ਤੇ ਦੀਜੈ ਪ੍ਰਾਨ ਅਕੋਰ। ਆਓ ਜੁੜੀਏ, ਕਲਯੁਗ ਦਾ ਸਮਾਂ ਹੈ, ਬਿਨਾਂ ਬਾਣੀ ਤੋਂ ਗੁਰੂ ਨਾਲੋਂ ਜੁੜਨ ਤੋਂ ਬਿਨਾਂ ਸਭ ਦੁੱਖ ਹੀ ਦੁੱਖ ਹੈ, ਕੋਈ ਮਨ ਨੂੰ ਸ਼ਾਂਤੀ ਨਹੀਂ, ਜੇ ਸੁੱਖ ਹੈ ਤਾਂ ਜੁੜਨ ਵਿਚ ਸੁੱਖ ਹੈ, ਜੁੜਿਆ ਸੁੱਖ ਹੈ ਤੇ ਟੁੱਟ ਜਾਵਾਂਗੇ ਤਾਂ ਦੁੱਖ ਹੀ ਦੁੱਖ ਹੈ। ਕੋਲਾ ਅੱਗ ਵਿਚ ਪਿਆ ਹੈ ਤੇ ਉਹਦਾ ਰੰਗ ਲਾਲ ਹੈ, ਲਾਲ ਰੰਗ ਤਸਕੋ ਲੱਗਾ ਜਿਸ ਕੇ ਬੜ ਭਾਗਾ, ਮਹਿਲਾ ਕਦੇ ਨਾ ਹੋਵੇ ਨਹਿ ਲਾਗੇ ਦਾਗਾ। ਅੱਗ ਤੋਂ ਦੂਰ ਹੋ ਗਿਆ ਤੇ ਰੰਗ ਵੀ ਰੂਪ ਵੀ ਖਤਮ ਹੋ ਗਿਆ, ਕੀ ਬਣ ਗਿਆ, ਕਾਲਾ ਹੋ ਗਿਆ, ਸਵਾਹ ਹੋ ਗਈ। ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਕਿਸੇ ਨੇ ਪੁੱਛਿਆ ਵੀ ਤੇਰੀ ਆਵਾਜ਼ ਬੜੀ ਸੁੰਦਰ ਹੈ, ਦਿਲ ਨੂੰ ਮੋਹਦੀ ਜਾਂਦੀ ਹੈ, ਇੰਨੀ ਪਿਆਰੀ ਆਵਾਜ਼ ਪਰ ਤੇਰਾ ਰੰਗ ਕਿਵੇਂ ਕਾਲਾ ਹੋ ਗਿਆ, ਕੋਇਲ ਨੂੰ ਸਵਾਲ ਕਰਿਆ। ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਅੱਗੋਂ ਹੌਂਕਾ ਭਰ ਕੇ ਕੋਲ ਕਹਿਣ ਲੱਗੀ, ਆਪਣੇ ਪ੍ਰੀਤਮ ਕਹਿ ਹੋਂ ਬਿਰਹ ਜਲ,
ਮੈਨੂੰ ਵਿਛੋੜਾ ਪੈ ਗਿਆ ਮੇਰੇ ਮਾਲਕ ਤੋਂ। ਉਸ ਵਿਛੋੜੇ ਕਰਕੇ ਮੇਰਾ ਰੰਗ ਕਾਲਾ ਹੋ ਗਿਆ, ਆਪਣੇ ਮਾਲਕ ਤੋਂ ਮੈਂ ਦੂਰ ਹੋ ਗਈ ਹਾਂ, ਮੇਰਾ ਅਸਲੀ ਰੂਪ ਵੀ ਨਹੀਂ ਰਿਹਾ ਬਲਕਿ ਮੇਰਾ ਰੰਗ ਕਾਲਾ ਹੋ ਗਿਆ। ਐਸਾ ਜੀਵਨ, ਐਸਾ ਦੁਖਦਾਈ ਜੀਵਨ ਇਨਸਾਨ ਦਾ ਬਣ ਜਾਂਦਾ ਜਦੋਂ ਰੱਬ ਨਾਲੋਂ ਟੁੱਟ ਜਾਂਦਾ, ਰੱਬ ਨਾਲੋਂ ਦੂਰ ਹੋ ਜਾਂਦਾ। ਜਿੰਨਾ ਵੀ ਜੁੜਾਂਗੇ, ਜਿੰਨਾ ਵੀ ਬਾਣੀ ਦੇ ਨੇੜੇ ਰਹਾਂਗੇ ਤੇ ਸੁੱਖ ਪਾਵਾਂਗੇ, ਜਿੰਨਾ ਗੁਰੂ ਤੋਂ ਦੂਰ ਹੋਵਾਂਗੇ, ਬਾਣੀ ਤੋਂ ਦੂਰ ਹੋਵਾਂਗੇ ਤੇ ਫਿਰ ਦੁੱਖ ਹੀ ਦੁੱਖ ਹੈ। ਜੀਉ ਤਪਤ ਹੈ ਵਾਰੋ ਵਾਰ, ਜੈ ਤਨ ਬਾਣੀ ਬਿਸਰ ਜਾਏ, ਜਿਉ ਪੱਕਾ ਰੋਗੀ ਬਿਲ ਲਾਏ। ਆਓ ਯਤਨ ਕਰੀਏ, ਸੰਗਤ ਵਿਚ ਆਇਆ ਕਰੋ। ਕੋਈ ਵੀ ਗੁਰਸਿੱਖ ਗੁਰਮੁਖ ਮਾਈ ਭਾਈ ਜਿਹੜਾ ਵੀ ਸਾਨੂੰ ਜੋੜ ਦੇਵੇ ਬਾਣੀ ਨਾਲ, ਗੁਰੂ ਗ੍ਰੰਥ ਸਾਹਿਬ ਨਾਲ, ਉਨ੍ਹਾਂ ਦੀ ਕਰਿਆ ਕਰੋ ਸੰਗਤ। ਆਪਾਂ ਗੁਣਾਂ ਦੇ ਗਾਹਕ ਬਣਨਾ। ਬਾਬਾ ਜੀ ਕਹਿੰਦੇ ਸਨ, ਭਾਈ ਗੁਣਾਂ ਦੇ ਗਾਹਕ ਬਣੋ, ਦੇਹਾਂ ਦੇ ਪੁਜਾਰੀ ਨਾ ਬਣੋ। ਗੁਣ ਕਿਸੇ ਕੋਲ ਵੀ ਹੈ, ਚਾਹੇ ਹਿੰਦੂ ਕੋਲ ਹੈ, ਸਿੱਖ ਕੋਲ ਹੈ, ਮੁਸਲਮਾਨ ਕੋਲ ਹੈ, ਈਸਾਈ ਕੋਲ ਹੈ, ਵੀ ਗੁਣ ਲਵੋ ਤੇ ਦੇਹੀ ਤਾਂ ਰਹਿਣੀ ਨਹੀਂ। ਜਿੱਥੋਂ ਵੀ ਗੁਣ ਮਿਲਦੇ ਹਨ, ਗੁਣ ਕਿਹੜਾ? ਵੀ ਗੁਰੂ ਨਾਲ ਜੁੜਨਾ, ਕਿਉਂਕਿ ਬਿਨਾਂ ਗੁਣਾਂ ਤੋਂ ਜੁੜਿਆ ਵੀ ਨਹੀਂ ਜਾਂਦਾ। ਵੀ ਹਰ ਮਿਲਣੇ ਨੂੰ ਮਨ ਲੋਚਦਾ ਤੇ ਕਰਮ ਮਿਲਾਵਣ ਹਾਰ। ਕਰਮ ਬਣਾਈਏ, ਆਪਣੇ ਅੰਦਰ ਗੁਣ ਪੈਦਾ ਕਰੀਏ। ਵੀ ਸਭ ਅਵਗੁਣ ਮੈਂ ਗੁਣ ਨਹੀਂ ਕੋਈ, ਹੇ ਵਾਹਿਗੁਰੂ ਮੇਰੇ ਚ ਸਾਰੇ ਹੀ ਔਗੁਣ ਹਨ, ਗੁਣ ਤਾਂ ਕੋਈ ਵੀ ਨਹੀਂ। ਸਭ ਔਗੁਣ ਮੈਂ ਗੁਣ ਨਹੀਂ ਕੋਈ, ਤੇ ਕਿਉਂ ਕਰ ਕੰਤ ਮਿਲਾਵਾ ਹੋਈ। ਵੀ ਕਿਵੇਂ ਆਪਣੇ ਕੰਤ ਮਾਲਕ ਨੂੰ ਮਿਲਾਂ, ਗੁਣ ਕੋਈ ਨਹੀਂ ਤੇ ਮੇਰਾ ਮਾਲਕ ਕੰਤ ਮਿਲਦਾ ਹੈ ਗੁਣਾ ਕਰਕੇ। ਗੁਣ ਪੈਦਾ ਕਰੀਏ, ਪਿਆਰ ਧਾਰਨ ਕਰੀਏ ਤੇ ਸੰਗਤ ਕਰੀਏ ਉਹਨਾਂ ਦੀ ਜਿਹੜੇ ਸਾਨੂੰ ਜੋੜਦੇ ਹਨ। ਆਹ ਸਮਾਂ ਕਲਯੁਗ ਦਾ, ਜੇ ਮਨ ਨੂੰ ਸੁੱਖ ਚਾਹੁੰਦੇ ਹੋ, ਵੀ ਮਨ ਨੂੰ ਸੁੱਖ ਮਿਲੇ, ਸ਼ਾਂਤੀ ਮਿਲੇ, ਬਿਨਾਂ ਗੁਰੂ ਕੀ ਬਾਣੀ ਤੋਂ, ਚਾਹੇ ਮਾਇਆ, ਪੁੱਤਰ, ਧੀਆਂ, ਹੋਰ ਕੋਈ ਵੀ ਦੁਨੀਆਂ ਦੀ ਵਸਤੂ ਆਪਣੇ ਪਾਸ ਕਿਉਂ ਨਾ ਹੋ ਜਾਵੇ, ਕੋਈ ਸ਼ਾਂਤੀ ਨਹੀਂ, ਕੋਈ ਸੁੱਖ ਨਹੀਂ, ਕੋਈ ਮਨ ਨੂੰ ਟਿਕਾ ਨਹੀਂ। ਸੁਖ ਸ਼ਾਂਤੀ ਜੇ ਹੈ ਤਾਂ ਰੱਬ ਦੇ ਨਾਮ ਵਿਚ ਹੈ, ਬਾਣੀ ਵਿਚ ਹੈ। ਆਓ ਉਦਮ ਕਰੋ, ਅਰਦਾਸ ਕਰੋ ਸੱਚੇ ਪਾਤਸ਼ਾਹ, ਮਿਹਰਾਂ ਕਰੋ ਸਾਡੇ ਤੇ, ਵੀ ਜਿਹੜੇ ਤੇਰੇ ਨਾਲ ਜੁੜੇ ਹਨ ਉਨ੍ਹਾਂ ਦੀ ਸਾਨੂੰ ਸੰਗਤ ਬਖਸ਼ੋ, ਉਨ੍ਹਾਂ ਦੇ ਦਰਸ਼ਨ ਬਖਸ਼ੋ। ਦੇਹੋ ਸੱਜਣ ਆਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉ ਮੇਲ। ਇਉਂ ਮੰਗ ਕਰਾਂਗੇ ਜਿਵੇਂ ਹੋਰ ਸਾਰੀਆਂ ਦਾਤਾਂ ਮੰਗਦੇ ਆਂ, ਇਵੇਂ ਇਹ ਵੀ ਦਾਤ ਹੈ ਗੁਰੂ ਤੋਂ ਮੰਗਿਆ ਮਿਲਦੀ ਹੈ। ਮੰਗ ਕਰੀ ਸੱਚੇ ਪਾਤਸ਼ਾਹ ਕਿਰਪਾ ਕਰੋ, ਐਸੇ ਗੁਰਸਿੱਖ ਗੁਰਮੁਖ ਪਿਆਰਿਆਂ ਦਾ ਮੇਲ ਮਿਲਾਪ ਬਖਸ਼ੋ ਵੀ ਜਿਨ੍ਹਾਂ ਦੇ ਮਿਲਿਆਂ ਤੇਰੇ ਨਾਲ ਜੁੜ ਜਾਈਏ। ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠਿਆਂ, ਮਨ ਕੀ ਕੱਟੀਏ ਮੈਲ, ਸਾਧ ਸੰਗ ਬੁੱਠਿਆਂ। ਇਉਂ ਜੁੜਾਂਗੇ, ਹੁਕਮ ਮੰਨਾਂਗੇ ਗੁਰੂ ਦਾ ਤੇ ਲਾਭ ਕੀ ਹੋਵੇਗਾ ਇਹ ਲੋਕ ਸੁਖੀਏ ਪਰਲੋਕ ਸਹੇਲੇ, ਤੇ ਨਾਨਕ ਹਰ ਪ੍ਰਭ ਆਪੇ ਮੇਲੇ।

ਜੁੱਤੀਆਂ ਗਣਦਾ ਸੀ। ਜੋ ਕੋਈ ਉਹਦੇ ਕੋਲ ਆ ਗਿਆ ਹੈ ਉਹਦੀ ਜੁੱਤੀ ਨਹੀਂ ਗੰਢੀ, ਉਹਦੀ ਟੁੱਟੀ ਵੀ ਗੰਢ ਦਿੱਤੀ। ਪਰਮੇਸ਼ਰ ਦਾ ਭਗਤ ਸੀ ਸਾਧ ਸੰਗਤ, ਦੁਨੀਆਂ ਕਹਿੰਦੀ ਸੀ

ਸਭ ਨਾਮ ਦੀ ਵਡਿਆਈ ਹੈ ਜੀ। ਨਾਨਕ ਕੇ ਕਰ ਕੇਵਲ ਨਾਮ ਹੁਕਮ ਹੋ ਰਿਹਾ ਸਤਸੰਗਤ।

ਪਹਿਲਾਂ ਮਾਂ ਗੁਰੂ ਹੁੰਦੀ ਹੈ। ਜਿਨ੍ਹਾਂ ਦੀ ਮਾਂ ਸਿੱਖ ਹੋਵੇਗੀ ਨਾ, ਉਹਨਾਂ ਦੇ ਪੁੱਤਰ ਵੀ ਸਿੱਖ ਹੋ ਜਾਣਗੇ। ਤੇ ਜਿਹੜੀਆਂ ਮਾਵਾਂ ਹੀ ਸਿੱਖ ਨਹੀਂ, ਭਾਵੇਂ ਕਿੰਨਾ ਗਿਆਨ ਦਿਓ, ਬੱਚਿਆਂ ਨੂੰ ਗਿਆਨ ਨਹੀਂ ਆਵੇਗਾ। ਸਭ ਤੋਂ ਵੱਡੀ ਗੱਲ, ਮਾਵਾਂ ਨੇ ਸਿੱਖੀ ਦੇ ਅੰਦਰ ਬੜਾ ਹਿੱਸਾ ਪਾਇਆ। ਆਪਣੇ ਬੱਚਿਆਂ ਦੇ ਨੰਨੇ ਨੰਨੇ ਬੱਚਿਆਂ ਦੇ ਟੋਟੇ ਕਰਵਾ ਕੇ ਸਤ ਸੰਗਤ ਗਲਾਂ ਵਿੱਚ ਹਾਰ ਪਵਾ ਲੈਣੇ, ਉਹ ਮਾਵਾਂ ਸਨ ਜਿਨ੍ਹਾਂ ਆਪਣੇ ਬੱਚਿਆਂ ਨੂੰ ਸਿੱਖੀ ਦੇ ਰਾਹ ਤੇ ਲਾਇਆ। ਸਾਰੀ ਦਿਹਾੜੀ ਬੱਚਿਆਂ ਦੇ ਟੋਟੇ ਕੀਤੇ ਗਏ ਨੇ। ਸਤ ਸੰਗਤ ਜੀ, ਉਹ ਸਵਾ ਮਨਪੀਸ ਨੇ ਸ਼ਾਮ ਨੂੰ ਦੇ ਦਿੱਤਾ ਹੈ। ਇੱਥੇ ਆ ਗਿਆ ਬਾਹਰ ਚੌਂਕੀਦਾਰ ਖਲੋਤਾ ਹੈ, ਬੀਬੀ ਅੰਦਰ ਪੋ ਸਵਾ ਮਨ ਪੀਠਣ ਪੀਠ ਕੇ ਨਾ ਕਹਿੰਦੀ, ਇਹ ਸੁਣ ਵੱਡਾ ਆਖੇ ਸਭ ਕੋਏ, ਕੇਵੜ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹਿ ਸਮਾਏ। ਪਾਠ ਸ਼ੁਰੂ ਹੈ, ਪਾਠ ਦੀ ਸਮਾਪਤੀ ਹੋਈ ਹੈ, ਅਰਦਾਸ ਹੋ ਰਹੀ ਹੈ। ਸਾਹਿਬ ਜੀ, ਤੁਹਾਡੇ ਹੁਕਮ ਅੰਦਰ ਚਾਰ ਪੈਰ ਦਿਨ ਸੁੱਖ ਨਾਲ ਬਤੀਤ ਹੋ ਗਿਆ। ਸਿਪਾਹੀ ਦੀਆਂ ਚੀਖਾਂ ਨਿਕਲ ਗਈਆਂ, ਨੀ ਧੀਏ ਨੀ ਭੈਣੇ ਨੀ ਬੱਚੀਏ, ਸਾਰੀ ਦਿਹਾੜੀ ਤੇਰੇ ਨਾਲ ਇੰਨੇ ਪਾਪ ਹੋਏ ਨੇ, ਇਹ ਕੀ ਪਈ ਆਖਣੀ? ਆਖਿਆ ਬਾਬਾ ਅਰਦਾਸ ਕਰਨੀ ਆ। ਠਹਿਰ ਜਾ ਪੁੱਤਰ, ਦੱਸ ਤੇ ਸਹੀ ਤੁਸੀਂ ਕਿੰਨਾ ਦੇ ਸਿੱਖ ਹੋ? ਆਖਿਆ ਬਾਬਾ ਮੈਂ ਦੱਸਾਂਗੀ। ਦੀਵਾਨ ਦੀ ਅਰਦਾਸ ਦੀ ਸਮਾਪਤੀ ਹੋਈ ਏ ਤੇ ਆਖਿਆ ਬਾਬਾ ਅਸੀਂ ਕਲਗੀਧਰ ਪਾਤਸ਼ਾਹ ਦੇ ਸਿੱਖ, ਅਸੀਂ ਭਲਾ ਮੰਗਣ ਵਾਲੇ ਆ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ, ਹੁਕਮ ਵਿਚ ਰਹਿਣਾ ਸਾਡੇ ਵਿਰਸੇ ਵਿਚ ਆਇਆ ਹੈ, ਅਸੀਂ ਭਾਣਾ ਮੰਨਣ ਵਾਲੇ ਆ। ਤੇ ਜਿਨ੍ਹਾਂ ਦੀਆਂ ਮਾਵਾਂ ਹੀ ਸਿੱਖ ਨਹੀਂ, ਉਹਨਾਂ ਦੇ ਬੱਚੇ ਸਿੱਖ ਨਹੀਂ ਹੋ ਸਕਦੇ। ਸਾਧ ਸੰਗਤ ਜਰਾ ਧਿਆਨ ਦੇਣਾ, ਫਰੀਦ ਦੀ ਮਾਂ ਸਿੱਖ ਸੀ, ਫਰੀਦ ਨੂੰ ਉਹਨੇ ਸਿੱਖ ਬਣਾ ਦਿੱਤਾ, ਏਡਾ ਬੰਦਗੀ ਵਾਲਾ ਬਣਾ ਦਿੱਤਾ ਕਿ ਉਹਨਾਂ ਨੂੰ ਨਮਸਕਾਰ ਹੁੰਦੇ ਨੇ। ਆਪਣੀ ਬਾਣੀ ਵਿਚ ਬਾਬਾ ਜੀ ਕਹਿੰਦੇ ਨੇ,

पुरंदर अनरेख भेद को कह न सकत कह अचल मूर्त अनुभव प्रकाश अब

ਵਿੱਚ ਇੱਕ ਮੰਦਰ ਪੈਂਦਾ। ਧੰਨਾ ਦੇਖਦਾ ਮੰਦਰ ਦਾ ਪੁਜਾਰੀ ਪੱਥਰ ਦੀਆਂ ਮੂਰਤੀਆਂ ਦੀ ਪੂਜਾ ਕਰਦਾ, ਉਹਨਾਂ ਨੂੰ ਨਵਾਉਂਦਾ, ਉਹਨਾਂ ਦੀ ਆਰਤੀ ਕਰਦਾ। ਧੰਨਾ ਬੜਾ ਹੈਰਾਨ ਹੁੰਦਾ ਤੇ ਰੋਜ਼ ਹੀ ਦੇਖਦਾ ਆਂਦਾ ਵੀ।

ਇੱਕ ਦਿਨ ਤਾਨੇ ਨੇ ਪੁੱਛਿਆ, ਹੈ ਪੰਡਿਤ ਜੀ, ਤੁਸੀਂ ਇਹਨਾਂ ਪੱਥਰ ਦੀਆਂ ਮੂਰਤੀਆਂ ਨੂੰ ਨਵਾਉਂਦੇ ਹੋ, ਇਹਨਾਂ ਦੀ ਆਰਤੀ ਕਰਦੇ ਹੋ, ਇਹਦਾ ਫਾਇਦਾ ਕੀ ਹੈ? ਤੰਨਾ ਪੁੱਛਦਾ ਹੈ।

ਉਹਨਾਂ ਪੁਜਾਰੀ ਕੋਲੋਂ ਇੱਕ ਠਾਕੁਰ ਮੈਂ ਲੈ ਲਓ। ਹੋ ਸਕਦਾ ਮੇਰੀ ਗਰੀਬੀ ਕੱਟੀ ਜਾਵੇ। ਧੰਨਾ ਸੀ ਭੋਲਾ ਅਨਪੜ੍ਹ। ਧੰਨਾ ਕਹਿਣ ਲੱਗਾ, ਚੰਗਾ ਫਿਰ ਪੰਡਿਤ ਜੀ।

ਤੇ ਪੁਜਾਰੀ ਹੋਰ ਗੁੱਸੇ ਚ ਆ ਗਿਆ। ਪੁਜਾਰੀ ਕਹਿੰਦਾ ਜਾਓ ਧੰਨਿਆ, ਤੈਨੂੰ ਜੂ ਕਿਹਾ ਜਾ ਕੇ ਆਪਣਾ ਕੰਮ ਕਰ, ਇਹ ਕੋਈ ਮਖੌਲ ਥੋੜਾ ਕਿ ਤੈਨੂੰ

ਤੰਨੇ ਨੂੰ ਚੜ ਗਿਆ ਗੁੱਸਾ ਤੇ ਗੁੱਸੇ ਚ ਤੰਨਾ ਕਹਿਣ ਲੱਗਾ ਦੇਖੋ ਪੰਡਤਾ ਹੁਣ ਤੱਕ ਤੇ ਮੈਂ ਹੱਥ ਜੋੜੇ ਨੇ ਤੂੰ ਮੰਨਿਆ ਨੀ ਸਿੱਧੀ ਤਰ੍ਹਾਂ ਇੱਕ ਠਾਕੁਰ ਦੇ ਦੇ।

ਧਰਨੇ ਨੂੰ ਕੀ ਪਤਾ ਕਿ ਲੋਕ ਠਾਕੁਰਾਂ ਨਾਲ ਵੀ ਠੱਗੀ ਕਰਦੇ ਨੇ। ਥੋੜੀ ਜਿਹੀ ਚੀਜ਼ ਪੁਜਾਰੀ ਮੂਰਤੀ ਦੇ ਮੂੰਹ ਨੂੰ ਲਾਂਦਾ, ਅੱਧੀ ਆਪ ਰੱਖ ਲੈਂਦਾ, ਅੱਧੀ ਚੀਜ਼ ਲੋਕੀ ਕਰ ਲੈ ਜਾਂਦੇ, ਪਰ ਧਰਨਾ ਸਮਝਦਾ ਇਹ ਪੱਥਰ ਦੀਆਂ ਮੂਰਤੀਆਂ ਸਭ ਕੁਝ ਖਾਂਦੀਆਂ ਨੇ। ਤੇ ਧਰਨਾ ਵੀ ਕਹਿੰਦਾ, ਠਾਕੁਰ ਰੋਟੀ ਖਾ। ਠਾਕੁਰ ਮੈਨੂੰ ਇਹ ਨਹੀਂ ਪਤਾ ਆਰਤੀ ਕਿਵੇਂ ਕਰੀ ਦੀ, ਮੈਨੂੰ ਇਹ ਨਹੀਂ ਪਤਾ ਅਰਦਾਸ ਕਿਵੇਂ ਕਰੀ ਦੀ, ਪਰ ਠਾਕੁਰ ਮੇਰੇ ਮਨ ਵਿੱਚ ਪਿਆਰ ਬੜਾ ਹੈ, ਕਿਰਪਾ ਕਰ ਤੇ ਰੋਟੀ ਖਾ ਲੈ। ਹੱਥ ਜੋੜਦਾ ਧਰਨਾ, ਮਿੰਨਤਾਂ ਕਰਦਾ, ਮੱਥੇ ਟੇਕਦਾ।

ਧਰਨਾ ਵੀ ਹੁਣ ਜਿੱਦ ਤੇ ਆ ਗਿਆ। ਕਹਿਣ ਲੱਗਾ ਠਾਕੁਰ, ਤਿੰਨ ਦਿਨ ਹੋ ਗਏ ਨੇ ਅਰਦਾਸਾਂ ਕਰਦੇ ਆ, ਹੱਥ ਜੋੜਦੇ ਆ,

ਭੁੱਖਾ ਮਰ ਜਾਂਗਾ ਤੇ ਮਰਾਂਗਾ ਵੀ ਤੇਰੇ ਸਿਰ ਚੜ ਕੇ। ਬਦਨਾਮੀ ਵੀ ਹੋਵੇਗੀ ਤਾਂ ਤੇਰੀ ਹੋਵੇਗੀ। ਲੋਕ ਕਹਿਣਗੇ ਕਿ ਭਗਤ ਭੁੱਖਾ।

ਅੱਖਾਂ ਵਿੱਚ ਪਿਆਰ ਧੰਨੇ ਵਾਸਤੇ, ਮਨ ਵਿੱਚ ਵੀ ਪਿਆਰ ਤੇ ਕਹਿੰਦੇ ਨੇ ਧੰਨਿਆ ਤੂੰ ਤਿੰਨਾਂ ਦਿਨਾਂ ਦਾ ਭੁੱਖਾ ਹੈ, ਤੂੰ ਪਾਣੀ ਤੱਕ ਨਹੀਂ ਪੀਤਾ, ਧੰਨਿਆ ਪਹਿਲਾਂ ਤੂੰ ਖਾ। ਜਦੋਂ ਇਹ ਗੱਲ ਕਹੀ ਤੇ ਧੰਨੇ ਦੇ ਮਨ ਵਿੱਚ ਵੀ ਪਿਆਰ ਆਇਆ ਤੇ ਧੰਨਾ ਅੱਗੋਂ ਲਾਡ ਨਾਲ ਕਹਿੰਦਾ ਠਾਕੁਰ ਜੇ ਤੈਨੂੰ ਮੇਰਾ ਇੰਨਾ ਹੀ ਫਿਕਰ ਸੀ ਤੇ ਪਹਿਲਾਂ ਕਿਉਂ ਨਾ ਆ ਗਿਆ। ਠਾਕੁਰ ਮੈਨੂੰ ਪਤਾ ਹੈ ਬੜੀ ਦੁਨੀਆ ਹੈ ਤੈਨੂੰ ਭੋਗ ਲਵਾਉਣ ਵਾਲੀ, ਤੈਨੂੰ ਕਾਹਦੀ ਪਰਵਾਹ, ਪਰ ਮੇਰਾ ਤਾਂ ਕੋਈ ਨਹੀਂ ਜਿਹੜਾ ਮੈਨੂੰ ਕਹਿੰਦਾ ਧੰਨਿਆ ਕਿਉਂ ਭੁੱਖਾ ਬੈਠਾ ਹੈ ਰੋਟੀ ਖਾ ਲੈ। ਜਦੋਂ ਇਹ ਗੱਲ ਧੰਨੇ ਨੇ ਕਹੀ ਤੇ ਠਾਕੁਰ ਦਾ ਮਨ ਭਰ ਆਇਆ, ਧੰਨੇ ਨੂੰ ਗੱਲ ਨਾਲ ਲਗਾ ਲਿਆ ਤੇ ਨਾਲੇ ਕਿਹਾ ਧੰਨਿਆ ਉਹ ਤੈਨੂੰ ਕੀ ਪਤਾ ਜੇ ਤਿੰਨਾਂ ਦਿਨਾਂ ਦਾ ਤੂੰ ਕੁਝ ਨਹੀਂ ਖਾਧਾ

ਤਰਨਾ ਹੋਰ ਪਿਆਰ ਨਾਲ ਭਰ ਆਇਆ। ਕਹਿਣ ਲੱਗਾ ਠਾਕੁਰ, ਭਾਵੇਂ ਮੈਂ ਤਿੰਨਾਂ ਦਿਨਾਂ ਦਾ ਭੁੱਖਾ, ਤੂੰ ਵੀ ਤਿੰਨਾਂ ਦਿਨਾਂ ਦਾ ਭੁੱਖਾ ਹੈ, ਪਰ ਠਾਕੁਰ ਖਾਵੇਂਗਾ ਪਹਿਲਾਂ।

ਹੁਣ ਬਚਿਆ ਹੋਇਆ ਪ੍ਰਸ਼ਾਦਾ ਬਚੀ ਹੋਈ ਰੋਟੀ ਧੰਨੇ ਨੇ ਖਾਧੀ ਉਹ ਅਨਪੜ੍ਹ ਗਰੀਬ ਧੰਨਾ ਜਿਹੜਾ ਪੜ੍ਹਿਆ ਲਿਖਿਆ ਨਹੀਂ ਰੱਬ ਮਿਲਿਆ ਪਰਮੇਸ਼ਰ ਮਿਲਿਆ ਤੇ ਉਹ ਧੰਨਾ ਹੁਣ ਤਿੰਨਾਂ ਲੋਕਾਂ ਦਾ ਗਿਆਤਾ ਹੋ ਗਿਆ ਤੇ ਠਾਕੁਰ ਕਹਿਣ ਲੱਗੇ ਧੰਨਿਆ ਤੂੰ ਯਾਦ ਕੀਤਾ ਮੈਂ ਆ ਗਿਆ ਹੁਣ ਦੱਸ ਤੈਨੂੰ ਚਾਹੀਦਾ ਕੀ ਉਸ ਵਕਤ ਧੰਨੇ ਨੇ ਇਹ ਸ਼ਬਦ ਉਚਾਰਿਆ ਕਹਿਣ ਲੱਗਾ ਗੋਪਾਲ ਪਹਿਲੀ ਗੱਲ ਇਹ

ਕੁਦਰਤ ਕਵਣ ਕਹਾਂ ਵਿਚਾਰ। ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ। ਗੁਰੂ ਕੀ ਸਾਧ ਸੰਗਤ ਆਪ ਸਭ ਮਾਈ ਭਾਈ ਨੂੰ ਅੱਜ ਦੇ ਦਿਹਾੜੇ ਬਾਰੇ ਪਤਾ ਹੈ ਵੀ ਸ਼ਹੀਦੀ ਗੁਰਪੁਰਬ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਅੱਜ ਦੇ ਦਿਨ ਸ਼ਹੀਦੀ ਪ੍ਰਾਪਤ ਕੀਤੀ ਹੈ, ਸ਼ਹੀਦੀ ਪਾਈ ਹੈ, ਜਾਂ ਇਉਂ ਕਹੋ ਕਿ ਇਹ ਜੋ ਕੁਝ ਵੀ ਭਾਣਾ ਉਸ ਨਿਰੰਕਾਰ ਦਾ ਇਹ ਵਰਤਿਆ ਹੈ ਕਿਸ ਵਾਸਤੇ, ਵੀ ਸੰਸਾਰ ਵਿਚ ਗੁਰੂ ਮਹਾਂਪੁਰਖ ਦੁਨੀਆਂ ਨੂੰ ਅੱਗੇ ਵਾਸਤੇ ਪੂਰਨੇ ਪਾ ਕੇ ਦੱਸਦੇ ਹਨ, ਸਾਨੂੰ ਸਮਤ ਦੇਣ ਵਾਸਤੇ ਐਸੇ ਕਾਰਨਾਮੇ ਕਰਦੇ ਹਨ ਕਿ ਦੁਨੀਆਂ ਨੂੰ ਰਸਤਾ ਮਿਲੇ, ਕੋਈ ਸੰਸਾਰ ਨੂੰ ਐਸੀ ਮਤ ਆਵੇ ਜਿਸ ਨਾਲ ਦੁਨੀਆਂ ਦਾ ਭਲਾ ਹੋ ਸਕੇ। ਉਹ ਕਿਹੜੀ ਮਤ, ਵੀ ਸਭ ਤੋਂ ਵੱਡੀ ਦਾਤ ਕਿਹੜੀ ਹੈ? ਭਾਣੇ ਦੀ। ਭਾਣੇ ਤੋਂ ਵੱਡੀ ਦਾਤ ਹੋਰ ਕੋਈ ਨਹੀਂ। ਵੀ ਭਾਣਾ ਮੰਨਣਾ, ਭਾਣੇ ਦਾ ਭਾਵ ਹੈ ਕਿ ਜੋ ਵਾਹਿਗੁਰੂ ਨੂੰ ਪਾਉਂਦਾ, ਜੋ ਦਰਬਾਰ ਵਿਚ ਰਹਿਣਾ, ਜਿਵੇਂ ਮਾਲਕ ਕਰਾਵੇ ਉਵੇਂ ਕਰਨਾ। ਇਹ ਨਹੀਂ ਜੇ ਮਾਲਕ ਹਸਾਉਂਦਾ ਹੈ ਤੇ ਅਸੀਂ ਰੋਣ ਲੱਗ ਜਾਈਏ, ਤੇ ਜੇ ਮਾਲਕ ਰੋਂਦਾ ਹੈ ਤੇ ਅਸੀਂ ਹੱਸਣ ਲੱਗ ਜਾਈਏ। ਨਹੀਂ, ਜਿਵੇਂ ਉਸ ਮਾਲਕ ਦੀ ਰਜ਼ਾ ਹੈ, ਪਾਉਂਦਾ ਹੈ, ਭਾਣਾ ਹੈ ਵਾਹਿਗੁਰੂ ਦਾ, ਤੇ ਉਵੇਂ ਹੀ ਸਿੱਖ ਸੇਵਕਾਂ ਨੂੰ ਚੱਲਣਾ ਚਾਹੀਦਾ। ਤੇ ਸਾਡੇ ਵਾਸਤੇ ਇਹ ਪੂਰਨੇ ਪਾਏ ਹਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ, ਵੀ ਉਸ ਵਾਹਿਗੁਰੂ ਨਿਰੰਕਾਰ ਦਾ ਭਾਣਾ ਮੰਨਿਆ ਕਿ ਉਨ੍ਹਾਂ ਵਿਚ ਕੋਈ ਸ਼ਕਤੀ ਨਹੀਂ ਸੀ। ਹਰਨ ਭਰਨ ਜਾਂਕਾ ਨੇਤਰ ਫੋਰ। ਐਸੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਿਨ੍ਹਾਂ ਬਾਰੇ ਭੱਟਾਂ ਨੇ ਇਉਂ ਲਿਖਿਆ ਕਿ ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਹੀਂ ਆਇਓ। ਪੰਜਵੇਂ ਗੁਰੂ ਨਾਨਕ ਸਾਹਿਬ ਨਿਰੰਕਾਰ ਦੀ ਜੋਤ ਸੰਸਾਰ ਵਿਚ ਆ ਕੇ ਪੂਰਨੇ ਪਾਏ ਹਨ। ਮੀਆਂ ਮੀਰ ਨੇ ਕਿਹਾ ਗਰੀਬ ਨਵਾਜ ਆਪ ਦੀ ਬਾਣੀ ਵਿਚ ਇਉਂ ਲਿਖਿਆ ਕਿ ਤਨ ਮਨ ਕਾਟ ਕਾਟ ਸਭ ਅਰਪੀ, ਵਿਚ ਅਗਨੀ ਆਪ ਜਲਾਈ, ਪੱਖਾ ਫੇਰੀ ਪਾਣੀ ਢੋਵਾਂ, ਜੋ ਦੇਵੈ ਸੋ ਖਾਈ, ਨਾਨਕ ਗਰੀਬ ਢਹਿ ਪਿਆ ਦੁਆਰਾ, ਹਰ ਮੇਲ ਲੇਹੋ ਵਡਿਆਈ। ਵੀ ਕੋਈ ਐਸਾ ਸਿੱਖ ਹੈ ਵੀ ਜਿਹੜੀਆਂ ਇਹ ਪੰਗਤੀਆਂ ਆਪ ਨੇ ਲਿਖੀਆਂ ਹਨ, ਦਰਗਾਹੀ ਬਾਣੀ ਉਚਾਰੀ ਹੈ, ਕਿਸੇ ਸਿੱਖ ਤੇ ਘਟਦੀ ਹੈ? ਕਿਉਂਕਿ ਬਾਣੀ ਘਟਾ ਕੇ ਹੀ ਲਿਖੀ ਹੈ, ਉਪਦੇਸ਼ ਦੁਨੀਆਂ ਕਰਦੀ ਹੈ, ਹਰ ਕੋਈ ਦੂਸਰੇ ਨੂੰ ਉਪਦੇਸ਼ ਕਰਦਾ ਹੈ, ਪਰ ਉਪਦੇਸ਼ ਦੱਸਿਆ ਹੈ ਕਿ ਤਿੰਨ ਤਰ੍ਹਾਂ ਦਾ ਉਪਦੇਸ਼ ਹੁੰਦਾ ਹੈ। ਇੱਕ ਹੁੰਦਾ ਉੱਤਮ ਉਪਦੇਸ਼, ਦੂਜਾ ਮੱਧਮ ਤੇ ਤੀਸਰਾ ਕਨਿਸ਼ਟ ਉਪਦੇਸ਼ ਹੁੰਦਾ ਹੈ। ਉੱਤਮ ਉਪਦੇਸ਼ ਉਹ ਹੁੰਦਾ ਹੈ ਕਿ ਆਪ ਕਮਾਈ ਕਰਨੀ, ਬਲਕਿ ਜ਼ਿਆਦਾ ਕਰਨੀ ਤੇ ਕਹਿਣਾ ਘੱਟ। ਇੱਕ ਆਪ ਮੱਧਮ ਉਪਦੇਸ਼ ਉਹ ਹੁੰਦਾ ਹੈ ਵੀ ਜਿੰਨਾ ਕੁ ਆਪ ਕਰਿਆ ਉਨਾ ਕੁ ਦੂਸਰੇ ਨੂੰ ਕਹਿ ਦਿੱਤਾ, ਤੇ ਕਨਿਸ਼ਟ ਉਪਦੇਸ਼ ਉਹ ਹੁੰਦਾ ਹੈ ਕਿ ਆਪ ਕਰਨਾ ਨਹੀਂ ਤੇ ਲੋਕਾਂ ਨੂੰ ਕਹੀ ਜਾਣਾ। ਉਨ੍ਹਾਂ ਨੂੰ ਤਾਂ ਸਾਹਿਬ ਨੇ ਕਿਹਾ ਕਿ ਅਵਰ ਉਪਦੇਸ਼ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਜਿੰਨੀ ਵੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਹੈ, ਇਹ ਉੱਤਮ ਉਪਦੇਸ਼ ਹੈ ਵੀ ਆਪ ਕਮਾਈਆਂ ਕੀਤੀਆਂ ਹਨ,
ਅੱਖਰ ਅੱਖਰ ਤੇ ਅਮਲ ਕੀਤਾ ਹੈ, ਕਮਾਈ ਕੀਤੀ ਹੈ, ਤੇ ਫਿਰ ਦੁਨੀਆ ਨੂੰ ਉਪਦੇਸ਼ ਕੀਤਾ ਵੀ ਤੁਸੀਂ ਵੀ ਕਰੋ, ਤੁਸੀਂ ਵੀ ਐਸੀ ਕਮਾਈ ਕਰੋ। ਇਸ ਵਾਸਤੇ ਮੀਆਂ ਮੀਰ ਇਹ ਨਿਰੰਕਾਰ ਦੀ ਬਾਣੀ ਹੈ, ਉੱਤਮ ਉਪਦੇਸ਼ ਹੈ। ਤੂੰ ਚਾਹੁੰਦਾ ਕਿ ਵੀ ਕਦੇ ਮੈਂ ਦੇਖਾਂ ਜਾਂ ਕੋਈ ਸਿੱਖ ਤੇ ਜਿਸ ਦੇ ਉਪਰ ਇਹ ਪੰਕਤੀਆਂ ਘਟਦੀਆਂ ਹਨ ਵੀ ਅੱਖਾਂ ਨਾਲ ਦਰਸ਼ਨ ਕਰਾਂ, ਕੋਈ ਸਮਾਂ ਆਵੇਗਾ ਤੂੰ ਆਪਣੇ ਅੱਖਾਂ ਨਾਲ ਵੇਖ ਲਈ ਵੀ ਜਿਵੇਂ ਇਹ ਬਾਣੀ ਉਚਾਰੀ ਹੈ, ਤਨ ਮਨ ਕਾਟ ਕਾਟ ਸਭ ਅਰਪੀ ਵਿਚ ਅਗਨੀ ਆਪ ਜਲਾਈ। ਇਹ ਸਰੀਰ ਨੂੰ ਤੂੰ ਅੱਖਾਂ ਨਾਲ ਵੇਖ ਲਈ ਕਿਵੇਂ ਅੱਗ ਵਿਚ ਜਲ ਰਿਹਾ ਹੋਵੇਗਾ। ਜਦੋਂ ਵੇਖਿਆ ਤੇ ਮੀਆਂ ਮੀਰ ਰੋ ਪਿਆ, ਗਰੀਬ ਨਵਾਜ ਐਸਾ ਸਮਾਂ ਜੋ ਸੀਨ ਹੈ ਅੱਖਾਂ ਨਾਲ ਮੈਂ ਵੇਖ ਨਹੀਂ ਸਕਦਾ, ਪਰ ਹੁਕਮ ਮੰਨਣਾ, ਭਾਣਾ ਮੰਨਣਾ ਸਭ ਤੋਂ ਵੱਡੀ ਦਾਤ ਇਹੀ ਹੈ। ਦੁਨੀਆਂ ਵਿਚ ਸਾਰੇ ਪਈ ਸਤਿਕਾਰਯੋਗ ਹਨ, ਜਿਤਨੇ ਵੀ ਪੀਰ ਪੈਗੰਬਰ ਅਵਤਾਰ ਮਹਾਂਪੁਰਖ ਆਏ ਹਨ ਦੁਨੀਆਂ ਵਿਚ, ਸਭ ਨੇ ਸੰਸਾਰ ਦਾ ਭਲਾ ਕੀਤਾ। ਕਿਸੇ ਨੇ ਕਿਵੇਂ ਕੀਤਾ ਹੈ, ਕਿਸੇ ਨੇ ਕਿਵੇਂ ਭਾਵ ਕੇ ਦੁਨੀਆਂ ਨੂੰ ਤਾਰਿਆ ਹੈ, ਅੱਗੇ ਵਾਸਤੇ ਵੀ ਦੁਨੀਆਂ ਨੂੰ ਤਾਰਦੇ ਰਹਿਣਗੇ। ਪਰ ਐਸਾ ਜੋ ਦਰਜਾ ਹੈ, ਮਰਾਤਬਾ ਹੈ, ਐਸੀ ਭਾਣੇ ਦੀ ਦਾਤ ਅੱਜ ਤੱਕ ਕਿਸੇ ਹੋਰ ਗੁਰੂ ਅਵਤਾਰ ਮਹਾਂਪੁਰਖ ਨੂੰ ਨਹੀਂ ਮਿਲੀ। ਜੋ ਭਾਣੇ ਦੀ ਪੜ੍ਹਾਈ ਆਪ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਕੀਤੀ ਹੈ, ਸਾਨੂੰ ਸਮਝਾਉਣ ਵਾਸਤੇ, ਸਮਤ ਦੇਣ ਵਾਸਤੇ ਕਿਸੇ ਹੋਰ ਗੁਰੂ ਮਹਾਂਪੁਰਖ ਨੇ ਨਹੀਂ ਕੀਤੀ। ਤੇ ਤਾਂਹੀਓ ਤਾਂ ਬਾਬਾ ਜੀ ਕਹਿ ਸਨ, ਭਾਈ ਕਲਯੁਗ ਦੇ ਵਿਚ ਮਤ ਕੋਈ ਦਮ ਮਾਰੇ ਵੀ ਗੁਰੂ ਬਣੇ, ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕੋਈ ਹੋਰ ਗੁਰੂ ਨਹੀਂ ਬਣ ਸਕਦਾ। 10 ਗੁਰੂ ਹੋਏ ਹਨ ਤੇ 10 ਗੁਰਾਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਹਨ, ਹੋਰ ਕਿਸੇ ਨੂੰ ਨਾ ਕੋਈ ਹੱਕ ਹੈ ਗੁਰੂ ਬਣਨ ਦਾ ਤੇ ਨਾ ਕੋਈ ਬਣ ਸਕਦਾ ਹੈ। ਐਸੀ ਕੋਈ ਕਮਾਈ ਕਰੇ ਤਾਂ ਕਹਿ ਸਕੇ ਨਾ ਵੀ ਕਮਾਈ ਵੀ ਨਾ ਕਰਨੀ ਤੇ ਗੱਲਾਂ ਨਾਲ ਕੋਈ ਗਿਆਨ ਨਹੀਂ ਮਿਲਦਾ, ਗੱਲਾਂ ਨਾਲ ਕੋਈ ਗੁਰੂ ਨਹੀਂ ਬਣਦਾ। ਵੀ ਕਲਯੁਗ ਦੇ ਵਿਚ ਕੋਈ ਵੀ ਨਾ ਕੋਈ ਗੁਰੂ ਬਣ ਸਕਦਾ ਤੇ ਨਾ ਕਿਸੇ ਨੂੰ ਬਣਨ ਦਾ ਹੱਕ ਹੈ। ਜੇ ਗੁਰੂ ਹੈ ਤੇ ਗੁਰੂ ਗ੍ਰੰਥ ਸਾਹਿਬ 10 ਗੁਰੂ ਹੋਏ ਹਨ, ਆਪਾਂ ਸਾਰੇ ਹੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਗੁਰਪੁਰਬ ਮਨਾ ਰਹੇ ਹਾਂ, ਸਾਖੀਆਂ ਪੜ੍ਹਦੇ ਸੁਣਦੇ ਗੁਰਸਿੱਖਾਂ ਤੋਂ ਗੁਰਮੁਖਾਂ ਤੋਂ ਰਹਿੰਦੇ ਹਾਂ ਤੇ ਗਾਹਾਂ ਨੂੰ ਵੀ ਰਹਿੰਦੇ ਹਾਂ, ਰਹਿਣਾ ਹੈ। ਪਰ ਗੁਰਪੁਰਬ ਮਨਾਉਣ ਦਾ ਭਾਵ ਬਾਬਾ ਜੀ ਨੇ ਹਮੇਸ਼ਾ ਜ਼ੋਰ ਦੇਣਾ, ਭਾਈ ਜੈਸਾ ਵੀ ਗੁਰਪੁਰਬ ਮਨਾ ਰਹੇ ਹਾਂ ਉਸੇ ਅਮਲ ਕਰੀਏ। ਵੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਆਪ ਸ੍ਰਿਸ਼ਟੀ ਦੇ ਮਾਲਕ ਸਮਰੱਥ ਸਨ। ਜਦੋਂ 8 ਗ੍ਰਹਿ ਆਉਣ ਵਾਲੇ ਸੀ, ਬੜੇ ਬੜੇ ਮਹਾਂਪੁਰਖ ਜਾਂ ਵਿਦਵਾਨ ਜੋਸਤੀ ਜਿਨ੍ਹਾਂ ਨੇ ਬਾਬਾ ਜੀ ਦੀ ਸੋਭਾ ਸੁਣੀ ਸੀ ਤੇ ਆ ਕੇ ਅਰਜ ਕੀਤੀ, ਜੀ ਬੜਾ ਸਮਾਂ ਭਿਆਨਕ ਆ ਰਿਹਾ, ਆਪ ਕਿਰਪਾ ਕਰੋ ਵੀ ਇਸ ਦੁਨੀਆਂ ਤੋਂ ਭਾਰ ਟਲ ਜਾਵੇ, ਇਹ ਸਮਾਂ ਨਾ ਵਰਤੇ, ਕਿਸੇ ਨੇ ਰਹਿਣਾ ਨਹੀਂ। ਤਾਂ ਬਾਬਾ ਜੀ ਕਹਿਣਗੇ, ਭਾਈ ਪਹਿਲਾਂ ਤਾਂ ਸਭ ਨੂੰ ਜੀ ਆਇਆ, ਪ੍ਰਾਤਨ ਪਿਛਲੀਆਂ ਮਿਸਾਲਾਂ ਦੇ ਕੇ ਵੀ ਭਗਵਾਨ ਰਾਮ ਚੰਦਰ ਮਹਾਰਾਜ ਜੀ ਨੇ 14 ਸਾਲ ਬਨਵਾਸ ਕੱਟਿਆ, ਮਰਜਾਦਾ ਪੁਰਸ਼ੋਤਮ ਅਵਤਾਰ ਸਨ, ਕੋਈ ਲੋੜ ਨਹੀਂ ਸੀ, ਉਹ ਸਮਾਂ ਬਦਲ ਸਕਦੇ ਸਨ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਤਵੀਆਂ ਤੇ ਕਿਉਂ ਬੈਠਣਾ ਕੀਤਾ, ਦੇਗਾ ਵਿਚ ਸਾਹਿਬ ਉਬਾਲੇ ਗਏ ਪਰ ਸਰੀਰ ਉਨ੍ਹਾਂ ਦਾ ਉਬਾਲਿਆ ਗਿਆ,
ਸਰੀਰ ਨੂੰ ਦੁੱਖ ਜ਼ਰੂਰ ਹੈ ਪਰ ਆਤਮਾ ਨੂੰ ਕੋਈ ਦੁੱਖ ਨਹੀਂ। ਇਉਂ ਬਾਬਾ ਜੀ ਨੇ ਕਈ ਹੋਰ ਮਿਸਾਲਾਂ ਦੇ ਕੇ ਕਿਹਾ ਭਾਈ ਵੀ ਉਹ ਗੁਰੂ ਅਵਤਾਰ ਮਹਾਂਪੁਰਖ ਨਹੀਂ ਸੀ ਸਮਾਂ ਬਦਲ ਸਕਦੇ, ਉਹ ਸਮੇਂ ਨੂੰ ਮੋੜ ਸਕਦੇ ਸਨ, ਉਨ੍ਹਾਂ ਦੇ ਹੁਕਮ ਵਿਚ ਸਭ ਕੁਝ ਹੁੰਦਾ ਹੈ। ਜੇ ਐਡੇ ਐਡੇ ਗੁਰੂਆਂ ਨੇ ਮਹਾਂਪੁਰਖਾਂ ਨੇ ਅਵਤਾਰਾਂ ਨੇ ਵੀ ਸਮਾਂ ਨਹੀਂ ਬਦਲਿਆ ਤੇ ਆਪਾਂ ਕਿਵੇਂ ਸਮਾਂ ਬਦਲ ਦੇਵਾਂਗੇ, ਜਾਂ ਆਪਾਂ ਨੂੰ ਸਮਾਂ ਬਦਲਣ ਦਾ ਕੀ ਹੱਕ ਹੈ। ਫਰੀਦ ਨੇ ਮਿਹਣਾ ਮਾਰਿਆ ਕਿ ਦਰਿਆ ਨੂੰ ਤੂੰ ਢਾਹ ਨਾ ਲਾ, ਆਕਾਸ਼ਬਾਣੀ ਹੋਈ ਫਰੀਦ ਤੂੰ ਮੇਰਾ ਸਰੀਕ ਜੰਪੇ, ਇਹ ਵੀ ਮੇਰੇ ਹੁਕਮ ਵਿਚ ਹੈ, ਭੈ ਵਿਚ ਪਾਉਣ ਵਹਿ ਸਦਵਾਓ ਤੇ ਭੈ ਵਿਚ ਚੱਲੇ ਹੈ ਲਖ ਦਰਿਆਓ, ਇਹ ਮੇਰੇ ਹੁਕਮ ਵਿਚ ਹੈ। ਆਪਣੇ ਆਪ ਕੋਈ ਢਾਹ ਨਹੀਂ ਲਾ ਰਿਹਾ, ਮਕਾਨ ਨਹੀਂ ਢਾਹ ਰਿਹਾ। ਫਿਰ ਫਰੀਦ ਨੇ ਮਾਫ਼ੀ ਮੰਗੀ ਵੀ ਗਲਤੀ ਹੋ ਗਈ ਹੈ, ਮੈਂ ਰੱਬ ਦਾ ਸਰੀਕ ਨਹੀਂ ਬਣਨਾ, ਮੈਂ ਰੱਬ ਦਾ ਸੇਵਕ ਬਣਨਾ ਹੈ, ਮੈਂ ਰੱਬ ਦਾ ਦਾਸ ਬਣਨਾ ਹੈ, ਆਗਿਆ ਮਰਨੀ ਆਪਣੇ ਮਾਲਕ ਦੀ। ਫਿਰ ਜਿੱਧਰ ਰੱਬ ਰਜਾਏ ਬਹਿਣ ਤਦਾਉ ਗੌ ਕਰੇ, ਵੀ ਐ ਦਰਿਆ ਜਿਵੇਂ ਮੇਰੇ ਰੱਬ ਦੀ ਰਜਾ ਤੂੰ ਉਵੇਂ ਕਰ, ਮੈਂ ਤੇਰੇ ਕੋਲ ਵੀ ਮਾਫ਼ੀ ਮੰਗਦਾ ਵੀ ਤੂੰ ਤਾਂ ਹੁਕਮ ਦਾ ਬੰਦਾ ਹੈ, ਆਪਣੇ ਆਪ ਤਾਂ ਕੁਝ ਨਹੀਂ ਨਾ ਕਰ ਰਿਹਾ, ਖੁਦਾ ਤੋਂ ਤਾਂ ਮਾਫ਼ੀ ਮੰਗਣੀ ਹੈ, ਮੈਂ ਤੇਰੇ ਕੋਲੋਂ ਵੀ ਮਾਫ਼ੀ ਮੰਗਦਾ, ਹੁਣ ਤੂੰ ਜਿਵੇਂ ਮਰਜ਼ੀ ਕਰ, ਤੂੰ ਆਪਣੇ ਮਾਲਕ ਦਾ ਹੁਕਮ ਮੰਨ ਤੇ ਮੈਂ ਵੀ ਮਾਲਕ ਦਾ ਹੀ ਹੁਕਮ ਮੰਨਾਂਗਾ। ਮੈਨੂੰ ਪਤਾ ਲੱਗ ਗਿਆ ਤਾਂ ਬਾਬਾ ਜੀ ਕਹਿੰਦੇ ਭਾਈ ਆਪਾਂ ਮਾਲਕ ਦਾ ਹੁਕਮ ਮੋੜਨਾ ਨਹੀਂ। ਦੁਨੀਆਂ ਵਿਚ ਸਭ ਤੋਂ ਵੱਡਾ ਪੁੰਨ ਕਿਹੜਾ ਹੈ? ਆਪਣੇ ਮਾਲਕ ਦਾ ਗੁਰੂ ਦਾ ਹੁਕਮ ਮੰਨਣਾ। ਵੀ ਇਦੋਂ ਵੱਡਾ ਪੁੰਨ ਜਾਂ ਸੇਵਾ, ਭਗਤੀ, ਨਾਮ ਕੋਈ ਚੀਜ਼ ਨਹੀਂ। ਚਾਹੇ ਕੁਝ ਵੀ ਕਰ ਲੋ, ਇਕੋ ਹੀ ਗੱਲ ਹੈ, ਨਾਨਕ ਲੇਖਾ ਇਕ ਗੱਲ ਹੋਰ ਹੋਮੈ ਚਖਣਾ ਝਾਕ, ਉਹ ਕਿਹੜੀ ਇਕ ਗੱਲ ਹੈ? ਹੁਕਮ ਮੰਨਣਾ, ਆਗਿਆ ਮੰਨਣੀ, ਇਦੋਂ ਵੱਡੀ ਭਗਤੀ ਸੇਵਾ ਕੋਈ ਨਹੀਂ। ਦਸਵੇਂ ਪਾਤਸ਼ਾਹ ਨੇ ਕਿਹਾ ਗਰੀਬ ਨਵਾਜ ਚਿੱਤ ਨਾ ਭਇਓ ਹਮਰਾ ਆਵਨ ਕਹਿ, ਤੇ ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ, ਵੀ ਭਗਤੀ ਵੱਡੀ ਕਿ ਮੇਰਾ ਹੁਕਮ ਵੱਡਾ, ਤੇਰੀ ਬਿਰਤੀ ਨੂੰ ਵੇਖਾਂ ਕਿ ਤੂੰ ਮੇਰੀ ਆਗਿਆ ਮੰਨਣੀ ਹੈ, ਵੀ ਤੇਰੀ ਬਿਰਤੀ ਲੱਗੀ ਹੋਈ ਹੈ, ਸੁਰਤੀ ਮੇਰੇ ਚਰਨਾਂ ਨਾਲ ਜੁੜੀ ਹੋਈ ਹੈ, ਪਰ ਇਹ ਵੱਡੀ ਗੱਲ ਨਹੀਂ, ਮੇਰੀ ਆਗਿਆ ਵੱਡੀ ਹੈ। ਹੱਥ ਜੋੜੇ ਸਿਰ ਨਵਾਇਆ ਗਰੀਬ ਨਵਾਜ, ਹੇ ਅਕਾਲ ਪੁਰਖ ਜਿਵੇਂ ਤੇਰੀ ਰਜਾ, ਠਾਣ ਪਇਓ ਮੈਂ ਜੋਰ ਕਰ, ਬਚਨ ਕਹਾਂ ਸਿਰ ਨਿਆਏ, ਪੰਥ ਚਲੈ ਤਬ ਜਗਤ ਮੈਂ, ਜਬ ਤੁਮ ਕਰੋ ਸਹਾਏ। ਸਹਾਇਤਾ ਮੰਗ ਲਈ ਵੀ ਕਿਰਪਾ ਕਰਨੀ, ਜਿਹੜਾ ਪੰਥ ਸਾਜਣਾ ਹੈ, ਮੈਨੂੰ ਹੁਕਮ ਹੈ ਨਾ, ਇਸ ਪੰਥ ਦੀ ਆਪ ਸਹਾਇਤਾ ਕਰਨੀ, ਇਸ ਪੰਥ ਵਿਚ ਆਪ ਹੋ ਕੇ ਵਰਤਣਾ, ਇਸ ਪੰਥ ਦੇ ਆਪ ਅੰਗ ਸੰਗ ਰਹਿਣਾ ਗਰੀਬ ਨਵਾਜ, ਪਰ ਮੈਨੂੰ ਮਾਫ਼ ਕਰੋ, ਮੈਂ ਤੁਹਾਡੀ ਆਗਿਆ ਹੀ ਮੰਨਾਂਗਾ। ਤਾਂ ਬਾਬਾ ਜੀ ਕਹਿੰਦੇ ਭਾਈ ਆਗਿਆ ਮੋੜਨੀ ਨਹੀਂ, ਵੀ ਸਭ ਤੋਂ ਵੱਡਾ ਪੁੰਨ ਭਗਤੀ ਸੇਵਾ ਹੁਕਮ ਮੰਨਣਾ ਹੈ, ਤੇ ਸਭ ਤੋਂ ਵੱਡਾ ਪਾਪ ਕਿਹੜਾ ਹੈ? ਪਾਪ ਤਾਂ ਬਹੁਤ ਤਰ੍ਹਾਂ ਦੇ ਹਨ ਨਾ, ਪਰ ਸਭ ਤੋਂ ਵੱਡਾ ਪਾਪ ਇਹ ਹੈ ਕਿ ਜਿਹੜਾ ਆਪਣੇ ਗੁਰੂ ਦੀ ਆਗਿਆ ਮੋੜ ਦੇਣੀ। ਤਾਂ ਬਾਬਾ ਜੀ ਕਹਿੰਦੇ ਭਾਈ ਆਪਾਂ ਸਭ ਤੋਂ ਵੱਡਾ ਪਾਪ ਕਰਨਾ ਕਿ ਪੁੰਨ ਕਰਨੇ, ਵੀ ਰੱਬ ਦੀ ਨਿਰੰਕਾਰ ਦੀ ਆਗਿਆ ਮੋੜਨੀ, ਇਦੋਂ ਵੱਡਾ ਕੋਈ ਗਨਾਹ ਬੇਅਦਬੀ ਪਾਪ ਨਹੀਂ। ਜੇ ਅੱਠ ਗ੍ਰਹਿ ਆ ਰਹੇ ਨੇ ਦੁਨੀਆਂ ਨੂੰ ਖਤਮ ਕਰਨਾ, ਜੇ ਨਿਰੰਕਾਰ ਨੇ ਇਵੇਂ ਕਰਨਾ ਤੇ ਆਪਾਂ ਕਿਵੇਂ ਮੋੜ ਸਕਦੇ ਹਾਂ? ਨਾ ਮੋੜਨਾ ਚਾਹੀਦਾ ਜੀ। ਅਸੀਂ ਤਾਂ ਬੜੇ ਆਸਾਬੰਦ ਹੋ ਕੇ ਆਏ ਸੀ ਵੀ ਸਾਨੂੰ ਕੋਈ ਦਿਲਾਸਾ ਮਿਲੇਗਾ,
ਕੋਈ ਆਸਰਾ ਮਿਲੇਗਾ, ਬੜਾ ਮਨ ਡੋਲਿਆ ਹੋਇਆ ਡਰਿਆ ਹੋਇਆ ਮਨ ਹੈ, ਤਾਂ ਬਾਬਾ ਜੀ ਕਹਿੰਦੇ ਭਾਈ ਇਹ ਗੁਰੂ ਨਾਨਕ ਦਾ ਘਰ ਹੈ, ਅਸੀਂ ਤਾਂ ਗੁਰੂ ਨਾਨਕ ਸਾਹਿਬ ਦੇ ਸੇਵਾਦਾਰ ਹਾਂ, ਪਰ ਤੁਸੀਂ ਆਸਾ ਬੰਦ ਹੋ ਕੇ ਆਏ ਹੋ, ਪਰ ਤੁਹਾਨੂੰ ਅਸੀਂ ਨਿਰਾਸੇ ਨਹੀਂ ਮੋੜਦੇ, ਕਿਉਂਕਿ ਤਾਂ ਐਸਾ ਦਰ ਹੈ, ਨਾ ਕਦੇ ਕੋਈ ਖਾਲੀ ਮੁੜਿਆ ਹੈ ਤੇ ਨਾ ਮੁੜਨਾ ਹੈ। ਕੌਣ ਮੁੜਦਾ ਹੈ ਜਿਹਨੇ ਆਗਿਆ ਨਹੀਂ ਮੰਨੀ, ਜਾਂ ਜਿਹਦੀ ਭਾਵਨਾ ਨਹੀਂ, ਸ਼ਰਧਾ ਨਹੀਂ, ਉਹ ਬਾਬਾ ਜੀ ਕਹਿੰਦੇ ਸਨ ਭਾਈ ਖਾਲੀ ਜਾਂਦੇ ਹਨ। ਪਿਆਰ ਵਾਲੇ, ਭਾਵਨਾ ਵਾਲੇ, ਆਗਿਆਕਾਰੀ ਗੁਰਸਿੱਖ ਮਾਈ ਭਾਈ ਗੁਰੂ ਨਾਨਕ ਦੇ ਦਰ ਤੋਂ ਝੋਲੀਆਂ ਭਰ ਕੇ ਜਾਂਦੇ ਹਨ। ਕਹਿਣ ਲੱਗੇ ਫਿਕਰ ਨਾ ਕਰੋ, ਸੋਨੂੰ ਨਿਰਾਸੇ ਨਹੀਂ ਮੋੜਦੇ। ਕਹਿਣ ਲੱਗੇ ਜੀ ਫਿਰ ਕਿਰਪਾ ਕਰੋ, ਆਵਰੇ ਤਾਂ ਜਵਾਬ ਦੇ ਤਾ ਚਿੱਟਾ ਕਿ ਆਪਾਂ ਆਗਿਆ ਮੋੜਨੀ ਨਹੀਂ, ਹੁਕਮ ਨਹੀਂ ਮੋੜਨਾ। ਬਾਬਾ ਜੀ ਕਹੋਗੇ ਭਾਈ ਆਗਿਆ ਤਾਂ ਕੋਈ ਨਹੀਂ ਮੋੜਨੀ ਮਹਾਂਪੁਰਖੋ, ਫਿਰ ਕਰਨਾ ਕੀ ਹੈ? ਆਪਾਂ ਅਰਦਾਸ ਕਰਨੀ ਕਿ ਹੇ ਨਿਰੰਕਾਰ, ਜਿਹੜਾ ਤੂੰ ਇਸ ਸੰਸਾਰ ਵਿਚ ਭਾਰ ਪਾਇਆ ਹੈ, ਭਿਆਨਕ ਸਮਾਂ ਆਇਆ ਹੈ, ਆ ਰਿਹਾ ਜਾਂ ਜੀਵਾਂ ਤੇ ਬੜਾ ਭਾਰ ਹੈ, ਪਰ ਆਪ ਕਿਰਪਾ ਕਰਨੀ, ਭਾਣਾ ਤਾਂ ਉਵੇਂ ਵਰਤਾਉਣਾ ਜਿਵੇਂ ਤੁਹਾਡੀ ਰਜ਼ਾ ਹੋਵੇ, ਪਰ ਅਸੀਂ ਭਾਰ ਚੁੱਕਣ ਜੋਗੇ ਬਣ ਜਾਈਏ। ਜਿਹੜੀ ਇਹ ਹਨੇਰੀ ਝੁਲਣੀ ਅਸੀਂ ਸਹਿ ਸਕੀਏ, ਡਿੱਗ ਨਾ ਪਈਏ, ਪੈਰ ਨਾ ਉਖੜ ਜਾਣ। ਅਸੀਂ ਇਸ ਭਿਆਨਕ ਸਮਾਂ, ਸਾਨੂੰ ਇਹ ਨਿਰੰਕਾਰ ਸਮਰੱਥਾ ਬਖਸ਼ੋ। ਅਸੀਂ ਇਹ ਭਾਰ ਜਿਹੜਾ ਤੁਸੀਂ ਸੰਸਾਰ ਤੇ ਪਾਉਣਾ ਹੈ ਨਾ ਦੁੱਖਾਂ ਦਾ, ਅਸੀਂ ਭਾਰ ਚੁੱਕਣ ਜੋਗੇ ਬਣ ਜਾਈਏ। ਦੁੱਖ ਕਿਹੜੀ ਗੱਲ ਜੋ ਨਾ ਚੁੱਕ ਸਕੇ? ਜਦੋਂ ਭਾਰ ਚੁੱਕਣ ਦੀ ਸਮਰੱਥਾ ਵਾਹਿਗੁਰੂ ਦੇ ਦੇਵੇ, ਐਸਾ ਬਲ ਮਿਲ ਜਾਵੇ, ਫਿਰ ਦੁੱਖ ਤਾਂ ਇਸੇ ਗੱਲ ਦਾ ਹੁੰਦਾ ਕਮਜ਼ੋਰ ਬੰਦੇ ਨੂੰ, ਤੇ ਭਾਣਾ ਮੋੜਨਾ ਨਹੀਂ, ਪਰ ਭਾਣਾ ਮਰਨ ਦੀ ਦਾਤ ਮੰਗਣੀ ਹੈ। ਨਿਰੰਕਾਰ ਅਸੀਂ ਭਾਣਾ ਮੰਨ ਸਕੀਏ, ਤੇਰਾ ਕੀਆ ਮਿੱਠਾ ਲਾਗੈ, ਐਸਾ ਮਨ ਬਣਾਵੋ, ਐਸੀ ਸਾਡੇ ਮਨ ਦੀ ਅਵਸਥਾ ਬਣਾ ਦਿਓ ਵੀ ਤੇਰਾ ਕੀਆ ਮਿੱਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ, ਵੀ ਸਾਨੂੰ ਕੌੜਾ ਨਾ ਲੱਗੇ, ਬੁਰਾ ਨਾ ਲੱਗੇ। ਔਖਾ ਸਮਾਂ ਆ ਜਾਂਦਾ, ਹਾਲ ਦੁਹਾਈ ਮਚਾ ਦਿੰਦੇ ਕਿ ਪਤਾ ਨਹੀਂ ਰੱਬ ਨੇ ਕੀ ਕਹਿਰ ਕਰ ਦਿੱਤਾ ਹੈ, ਤੇ ਸੌਖੇ ਮੌਕੇ ਕਦੇ ਯਾਦ ਹੀ ਨਹੀਂ ਕਰੇ ਜੀ ਗੁਰੂ ਨੇ ਬਖਸ਼ਿਆ, ਇਹ ਤਾਂ ਅਸੀਂ ਆਪ ਹੀ ਸਭ ਕੁਝ ਕਰਿਆ। ਚੰਗਾ ਹੋ ਗਿਆ ਆਪ ਕਰ ਲਿਆ ਤੇ ਮਾੜਾ ਹੋ ਗਿਆ ਗੁਰੂ ਦੇ ਮੱਥੇ ਲਾ ਦਿੰਦੇ। ਨਹੀਂ, ਗੁਰੂ ਕਦੇ ਬੁਰਾ ਨਹੀਂ ਕਰਦਾ, ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ ਤੇ ਬੁਰਾ ਕਿਸੇ ਦਾ ਨਾ ਹੋਏ। ਆ ਸਭਨਾਂ ਦਾ ਭਲਾ ਮਨਾਉਣ ਵਾਲੇ ਦਾ ਗੁਰੂ ਦਾ ਗੁਰਪੁਰਬ ਹੈ, ਜਿਸਨੇ ਸਭਨਾਂ ਦਾ ਹੀ ਭਲਾ ਮੰਗਿਆ ਹੈ। ਕੋਈ ਸਰਾਫ ਨਹੀਂ ਦਿੱਤਾ ਵੀ ਚੰਦੂ ਨੇ ਇਤਨਾ ਜ਼ੁਲਮ ਕੀਤਾ ਹੈ, ਕੋਈ ਬੁਰਾ ਲਫ਼ਜ਼ ਨਹੀਂ ਕਿਹਾ, ਪਰ ਇਉਂ ਸੋਚਿਆ ਕਿ ਇਹ ਚੰਦੂ ਦੇ ਵਿਚਾਰੇ ਦੇ ਹੱਥ ਕੀ ਹੈ, ਇਹ ਤਾਂ ਮੇਰੇ ਮਾਲਕ ਦੀ ਰਜ਼ਾ ਹੀ ਇਵੇਂ ਹੈ, ਭਾਣਾ ਹੀ ਇਵੇਂ ਹੈ। ਗੁਰਪੁਰਬ ਮਨਾਉਂਦਿਆਂ ਹੋਇਆਂ ਗੱਲ ਇਹ ਸਿੱਖਣ ਦੀ ਲੋੜ ਹੈ ਕਿ ਜਦੋਂ ਕੋਈ ਦੁੱਖ ਤਕਲੀਫ ਆ ਜਾਵੇ ਨਾ, ਕਿਉਂਕਿ ਦੁੱਖ ਤਕਲੀਫ ਤਾਂ ਹਰ ਇੱਕ ਇਨਸਾਨ ਨੂੰ ਆਉਂਦੀ ਹੈ, ਦੁੱਖ ਸੁੱਖ ਦੋਨੋਂ ਕੱਪੜੇ ਪਹਿਰੇ ਜਾਏ ਮਨੁੱਖ, ਦੁੱਖ ਵੀ ਆਉਂਦੇ ਹਨ ਸੁੱਖ ਵੀ ਆਉਂਦੇ ਹਨ, ਉਸ ਮੌਕੇ ਘਬਰਾਉਣਾ ਨਹੀਂ, ਭਾਣਾ ਮੰਨਣਾ, ਇਉਂ ਸਮਝਣਾ ਕਿ ਜੋ ਮੇਰਾ ਗੁਰੂ ਕਰਦਾ ਹੈ, ਜੋ ਤੁਧ ਭਾਵ ਹੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਵੀ ਮੇਰਾ ਗੁਰੂ ਚੰਗਾ ਕਰਦਾ ਹੈ, ਕੋਈ ਮੇਰੇ ਪਾਪਾਂ ਦਾ ਫਲ ਹੈ, ਜਾਂ ਮੈਨੂੰ ਨਿਰੰਕਾਰ ਸਮਰੱਥ ਸਮਤ ਦੇ ਰਿਹਾ ਕਿ ਦੁੱਖ ਦਾਰੂ ਸੁਖ ਰੋਗ ਪਿਆ। ਵੀ ਇਹ ਦੁੱਖ ਨੂੰ ਤਾਂ ਦਾਰੂ ਹੈ, ਇਸ ਨੇ ਮੇਰਾ ਭਲਾ ਕਰਨਾ। ਤਾਂ ਆਓ, ਸਾਖੀਆਂ ਤਾਂ ਬੇਅੰਤ ਹਨ ਗੁਰੂ ਦੀਆਂ, ਸਮਾਂ ਬਹੁਤਾ ਨਹੀਂ, ਪਰ ਸਾਖੀਆਂ ਪੜ੍ਹ ਲਈਏ, ਸੁਣ ਲਈਏ। ਸਾਖੀਆਂ ਦਾ ਵੀ ਭਾਵ ਇਹੀ ਹੈ ਕਿ ਭਾਣਾ ਮੰਨਣਾ, ਚਾਹੇ ਕਿੰਨੀਆਂ ਸਾਖੀਆਂ ਪੜ੍ਹੀਏ। ਪਰ ਅੱਜ ਦਾ ਜਿਹੜਾ ਦਿਹਾੜਾ ਹੈ ਨਾ, ਮੇਨ ਗੱਲ
ਅਸਲੀ ਗੱਲ ਇਹੀ ਹੈ ਕਿ ਭਾਣੇ ਮੰਨਣ ਦੀ ਗੱਲ ਹੈ। ਦੁੱਖ ਸੁੱਖ ਆ ਜਾਂਦਾ ਹੈ, ਜੇ ਸੁੱਖ ਹੈ ਤਾਂ ਮਾਲਕ ਦਾ ਸ਼ੁਕਰ ਕਰੋ, ਧੰਨਵਾਦ ਕਰੋ। ਜੇ ਦੁੱਖ ਆ ਜਾਂਦਾ ਸਬਰ ਸੰਤੋਖ ਕਰਿਆ ਕਰੋ। ਸਾਰੇ ਹੀ ਕਰਨੇ, ਸਭ ਨੇ ਹੀ ਕਰਨਾ ਹੈ। ਦਾਤ ਮੰਗਣੀ ਸੱਚੇ ਪਾਤਸ਼ਾਹ, ਜਦੋਂ ਵੀ ਕਦੋਂ ਕੋਈ ਦੁੱਖ ਤਕਲੀਫ ਆ ਜਾਵੇ ਨਾ, ਸਾਨੂੰ ਸਬਰ ਸੰਤੋਖ ਦੀ ਦਾਤ ਬਖਸ਼ੋ, ਖੁਸ਼ੀਆਂ ਬਖਸ਼ੇ ਤਾਂ ਤੇਰਾ ਹੀ ਸ਼ੁਕਰ ਕਰੀਏ, ਧੰਨਵਾਦ ਕਰੀਏ। ਆਓ ਕਿਉਂ ਬਈ ਗੁਰੂ ਦਾ ਬਚਨ ਮੰਨੀਏ, ਐਸਾ ਬਚਨ ਗੁਰੂ ਦਾ ਪੱਲੇ ਭਾਣਾ ਮੰਨਣ ਵਾਲਾ ਬੰਨ ਲਈਏ ਤਾਂ ਸਮਝੋ ਅੱਜ ਦਾ ਗੁਰਪੁਰਬ ਮਨਾਇਆ ਹੋਇਆ ਸਾਡਾ ਸਫਲ ਹੈ। ਗੁਰਪੁਰਬ ਵਿਚ ਕੋਈ ਕਮੀ ਨਹੀਂ, ਸਾਡੇ ਵਿਚ ਕਮੀ ਹੁੰਦੀ ਹੈ ਵੀ ਅਸੀਂ ਗੁਰਪੁਰਬ ਮਨਾਉਂਦਿਆਂ ਹੋਇਆ ਅਮਲ ਕਮਾਈ ਨਹੀਂ ਕਰਦੇ। ਆਓ ਇਹ ਦਾਤ ਪ੍ਰਭੂ ਆਪੇ ਮੇਲੇ ਆਓ ਧਾਰਨਾ ਪੜ ਕੇ, ਉਸ ਤੋਂ ਉਪਰੰਤ ਗੁਰੂ ਕਾ ਹੁਕਮਨਾਮਾ, ਹੋਰ ਵੀ ਗੁਰੂ ਦੇ ਕੀਰਤਨੀਏ ਗੁਰਮਖਾਏ ਹਨ, ਉਨ੍ਹਾਂ ਨੇ ਵੀ ਹਾਜ਼ਰੀ ਭਰਨੀ ਹੈ ਤੇ ਉਹ ਵੀ ਸਰਵਣ ਕਰਨਾ ਹੈ।

0: ਜਾਤੀ ਜਿਹੜੀ ਫੌਲਾਦ ਦੀ ਬਣੀ ਹੋਵੇ, ਜਿਹਦੇ ਬੋਲਾਂ ਚੋਂ ਦੀਨਾ ਲਈ ਆ ਨਿਕਲੇ, ਤਨੋ ਮਨੋ ਗਰੀਬਾਂ ਦਾ
1: ਧਨੀ ਹੋਵੇ,
0: ਜਿਹਨੂੰ ਵੇਖ ਕੇ ਮੌਤ ਨੂੰ ਛਿੜੇ ਕੰਬਾ, ਅਣਖੀ ਸੂਰਮਾ ਤੇਗ ਦਾ ਧਨੀ ਹੋਵੇ, ਕਰੇ ਸਿਰ ਸਰਵਾਰ ਨੇ ਵਤਨ ਉਤੋਂ, ਜਿਹਦੇ ਵਿਚ ਕੋਈ ਕੁਦਰਤੀ
1: ਕਣੀ ਹੋਵੇ,
0: ਸਾਡੇ ਅਥਰੂ ਵੇਖ ਕੇ ਤੜਫ ਉੱਠੇ, ਹੋਵੇ ਜਿਸ ਨੂੰ ਦਿਲੋਂ ਪਿਆਰ ਸਾਡਾ, ਜਿਹੜਾ ਕੌਮ ਦੀ ਸ਼ਮਾ ਤੋਂ ਜਾਨਵਾਰੇ, ਹੋਵੇ ਇਹੋ ਜਿਹਾ
1: ਜਥੇਦਾਰ ਸਾਡਾ।
0: ਜਥੇਦਾਰ ਬਾਬਾ ਬੁੱਢਾ ਸਿੰਘ ਜੀ ਦੀ ਲਲਕਾਰ ਸੁਣ ਕੇ ਸੈਂਕੜੇ ਸਿੰਘਾਂ ਦੇ ਡੋਲੇ ਫਰਕ ਉੱਠੇ, ਅੱਖਾਂ ਵਿੱਚ ਖੂਨ ਉਤਰ ਆਇਆ ਅਤੇ ਮੱਸੇ ਰੰਗੜ ਤੋਂ ਗੁਰੂ ਘਰ ਦੀ ਨਿਰਾਦਰੀ ਦਾ ਬਦਲਾ ਲੈਣ ਵਾਸਤੇ ਸਿੰਘਾਂ ਦੇ ਸੀਨੇ ਵਿੱਚ ਅੱਗ ਮੱਚ ਉੱਠੀ। ਉਸੇ ਵਕਤ ਭਾਈ ਸੁੱਖਾ ਸਿੰਘ ਮਾੜੀ ਕੰਬੋਕੀ ਵਾਲਾ ਅਤੇ ਭਾਈ ਮਹਿਤਾਬ ਸਿੰਘ ਪੰਗੂ ਮੀਰ ਕੋਟੀਆ ਉੱਠ ਖੜੇ ਹੋਏ। ਸਿੰਘਾਂ ਸ਼ੇਰਾਂ ਦੇ ਹੱਥ ਤਲਵਾਰਾਂ ਦੀਆਂ ਮੁੱਠਾਂ ਤੇ ਚਲੇ ਗਏ। ਜਥੇਦਾਰ ਤੋਂ ਗੁਰੂ ਘਰ ਦੀ ਰਾਖੀ ਕਰਨ ਵਾਸਤੇ ਆਗਿਆ ਮੰਗੀ ਤਾਂ ਪੰਥ ਨੇ ਖੁਸ਼ੀ ਦੇ ਜੈਕਾਰੇ ਛੱਡੀ। ਗੁਰੂ ਮਹਾਰਾਜ ਅੱਗੇ ਅਰਦਾਸ ਕੀਤੀ ਤਾਂ ਭਾਈ ਸੁੱਖਾ ਸਿੰਘ ਅਤੇ ਭਾਈ ਮਹਿਤਾਬ ਸਿੰਘ ਘੋੜਿਆਂ ਤੇ ਸਵਾਰ ਹੋ ਕੇ ਜਿਸ ਤਰ੍ਹਾਂ ਅੰਮ੍ਰਿਤਸਰ ਸਾਹਿਬ ਵੱਲ ਨੂੰ ਜਾ ਰਹੇ ਹਨ, ਉਸ ਸਮੇਂ ਦੇ ਦ੍ਰਿਸ਼ ਨੂੰ ਆਪ ਜੀ ਦੀ ਸੇਵਾ ਵਿੱਚ ਹੈ।